0: ਗੁਰੂ,
1: ਵਾਹਿਗੁਰੂ,
0: ਵਾਹਿਗੁਰੂ,
1: ਵਾਹਿਗੁਰੂ,
0: ਵਾਹਿਗੁਰੂ,
1: ਵਾਹਿਗੁਰੂ,
0: ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ
2: ਜੀ
3: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

0: ਕੇਵਟ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ
1: ਹਰ ਹਰ ਨਾਮ ਮਿਲੇ ਤ੍ਰਿਪਤਾ ਸਹਿਜ ਸੰਗਤ ਗੁਣ ਪ੍ਰਕਾਸ
0: ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ
1: ਜੋ ਸਤਗੁਰ ਸਰਨ ਸੰਗਤ ਨਹੀਂ ਆਏ ਤ੍ਰਿਕ ਜੀਵ ਤ੍ਰਿਕ ਜੀਵਾਸ
0: ਜਿਨ ਹਰ ਜਨ ਸਤਗੁਰ ਸੰਗਤ ਪਾਈ ਤਿਨ ਧਰੋ ਮਸਤਕ ਲਿਖਿਆ ਖਾਸ
1: ਨਾਨਕ ਭਾਣ ਸਤਸੰਗਤ ਜਿਥਾ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਕਾਸ
0: ਰਾਗ ਗੁਜਰੀ ਮਹੱਲਾ ਪੰਜਵਾਂ ਕਾਹਿਰੇ ਮਨ ਚਿਤਵੈ ਉਦਮ ਜਾ ਆਹਰ ਹਰ ਜਿਉ ਪਰਿਆ

0: ਕਰਤ ਜੀ ਸੇ ਜਨ ਜਗ ਮੈਂ ਸੁਖ ਵਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਤੇ ਆਇਆ ਜੀ ਤਿਨ ਕਾ ਭਉ ਸਭ ਗਵਾਸੀ ਸੇ ਧਨ ਸੇ ਧਨ ਜਿਨ ਹਰ ਤੇ ਆਇਆ ਜੀ ਜਨ ਨਾਨਕ ਤੇ ਬਲ ਜਾਸੀ ਤੇਰੇ ਭਗਤ ਤੇਰੇ ਭਗਤ ਸਵਾਹੰਤ ਜੀ ਹਰ ਅਨੇਕ ਅਨੇਕ ਅਨੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬਹੁ ਸਿਮਰਤ ਸਾਸ ਜੀ ਕਰ ਕਿਰਿਆ ਕਟ ਖਟ ਕਰਮ ਕਰੰਤਾ
1: ਸੇ ਭਗਤ ਪਦੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ
0: ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ

ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਤਦ ਦੂਤ ਤਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤਦ ਜਿਨ ਕੋ ਸੇਨਾ ਹਰ ਕੇ ਲਾਗੇ ਹੈ ਨਾਨਕ ਤਹ ਸੁਖ ਹੋਆ।

एक ओंकार वाहेगुरु जी की फतेह। श्री भगवती जी सहाय, वाह श्री भगवती जी की पातशाही दसवीं, पृथ्वी भगवती सिमर कै गुरु नानक ले त्याय। फिर अंगद गुर ते अमरदास रामदास होई सहाय, अर्जन हर गोबिंद नो सिमरो श्री हर राय। श्री हर कृष्ण त्याय है जिस डिठ सब दुख जाए, तेग बहादुर सिमरिय कर नित आवे ताय। सब थाई होए सहाय, दसवें पातशाह श्री गुरु गोबिंद सिंह जी सब थाई होए सहाय। दसवें पातशाह की जागरी जो श्री गुरु ग्रंथ साहिब जी के पाठ दीदार का ध्यान करके बोलो जी। पंज प्यारियां चौं साहबजादियां चाली मुक्तियां हथियां जपियां तपियां जिन्ना तेरा नाम जपया, वंड के छकिया देख चलाए तेग बाए देख के अंडट किता, तिना प्यारियां सचारियां की कमाई का ध्यान करके खालसा जी बोलो जी। जिन्हां सिंघां सिंघणियां ने धर्म हे सीस सीस दित्ते, बन बन कटवाए खोपड़ियां लहाइयां चरखड़ियां ते चढ़े, आर्यां नाल चराए गए गुरद्वारियां दी सेवा लई कुरबानियां कीतियां, धर्म नहीं हारिया सिखी कैसा स्वासा संग निभाए, तिन्हां दी कमाई दा ध्यान करके खालसा जी बोलो जी। पंजां तख्तां सरबत गुरद्वारियां दा ध्यान करके खालसा जी बोलो जी। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੇ, ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜੀ। ਚਾਹਾਂ ਜਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਸ਼ਿਆ ਰਿਆਇਤ, ਦੇਖ ਦੇਖ ਪਤੇ ਬਿਰਤ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਇਹ ਵਾਹਿਗੁਰੂ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਤਾਂ ਰਹਿਤ ਦਾਨ, ਪਵੇਕ ਦਾਂ ਵਿਸਾਹੋ ਦਾਂ ਭਰੋਸਾ ਦਾਨ, ਦਾਨਾ ਸਿਰ ਦਾਨ ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆ ਚੰਦੇ ਬੁੰਗੇ ਜੁਗ ਜੁਗ ਅਟਲ, ਧਰਮ ਕਾ ਜੈਕਰ ਖਾਲਸਾ ਜੀ ਸਾਹਿਬ ਬੋਲੋ ਜੀ। ਸਤਿਗੁਰੂ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਤਾ ਰੱਖਾ ਆਪ ਵਾਹਿਗੁਰੂ ਹੈ, ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਤਾ ਧਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀ ਦਾਤ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਮਾਣਿਆਂ ਦਾ ਮਾਣ ਤਾਣਿਆਂ ਦੇ ਤਾਣ ਨਿਹੱਟਿਆਂ ਦੀ ਔਰ ਸੱਚੇ ਪਿਤਾ ਵਾਹਿਗੁਰੂ ਜੀ, ਆਪ ਜੀ ਦੇ ਹਜ਼ੂਰ ਆਪ ਜੀ ਦੇ ਬੱਚਿਆਂ ਨੇ ਸੰਧਿਆ ਸਮੇਂ ਸੋਦਰ ਰਹਿਰਾ ਸਾਹਿਬ ਦੀ ਦੇ ਨਿਤਨੇਮ ਕੀਤੇ ਹਨ, ਪਾਣੀ ਪੜ੍ਹਦੀਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਨੇ, ਆਪ ਅਣਜਾਣ ਬੱਚੇ ਸਮਝ ਕੇ ਮਾਫ਼ ਕਰ ਦੇਣਾ ਜੀ। ਅੱਗੇ ਤੋਂ ਸਮਰਥ ਬਖਸ਼ਣੀ ਜੀ, ਪਿਛਲੇ ਔਗਣ ਬਖਸ਼ ਲਈ ਪ੍ਰਭ ਆਗਿਆ ਮਾਰਗ ਭਾਵੇ। ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਕੜਾ ਪ੍ਰਕਸ਼ ਪ੍ਰਸ਼ਾਦ ਦੀ ਦੇਖ ਸਜਾ ਕੇ ਹਾਜ਼ਰ ਹੈ, ਕਰੀ ਪੱਕ ਸਾਹ ਸੋਚ ਪਵਿੱਤਰਾ ਹੁਣ ਲਾਵੋ ਭੋਗ ਰਾਏ। ਆਪ ਜੀ ਦੇ ਭੋਗ ਲੱਗਿਆ ਪ੍ਰਸ਼ਾਦ ਸਾਹ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਜੋ ਜੋ ਸਕੇ ਸੋ ਆਪ ਜੀ ਦੇ ਪਵਿੱਤਰ ਨਾਮ ਜਪੇ। ਹੁਣ ਆਪਣਾ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ। ਗੁਰਮਤਿ ਕੈਂਪ ਦੇ 11ਵੇਂ ਦਿਨ ਦੀ ਸਮਾਪਤੀ ਦੀ ਅਰਦਾਸ ਹੈ। ਸਰਬ ਦੇ ਕਾਰਜ ਰਾਸ ਕਰਨੇ ਸੇ ਪਿਆਰੇ ਮੇਰੇ ਜਿਨ੍ਹਾਂ ਮੇਰੇ ਤੇਰਾ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਰਾ ਆਗਿਆ ਪਈ ਅਕਾਲ ਕੀ, ਤਵੇ ਚਲਾਇਓ ਪੰਥ ਸਭ ਸਿੱਖ ਕੋ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਦੀ ਸਾਂਝ ਕਿਵੇਂ ਪਾਈ ਦੇ ਬੱਚਿਓ? ਸਾਰਿਆਂ ਨੇ ਹੱਥ ਜੋੜ ਕੇ, ਜਿਹਨਾਂ ਨੇ ਪ੍ਰਸ਼ਾਦ ਲੈ ਲਿਆ ਠੀਕ ਹੈ, ਬਾਕੀ ਜਾਣੇ ਸਾਰਿਆਂ ਨੇ ਹੱਥ ਜੋੜ ਕੇ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋ ਚਾਰ ਗੱਲਾਂ ਦੱਸਣੀਆਂ ਜਿਹੜੀਆਂ ਤੁਹਾਨੂੰ ਹਮੇਸ਼ਾ ਜ਼ਰੂਰੀ ਨੇ। ਸਾਰਿਆਂ ਨੇ ਧਿਆਨ ਇੱਧਰ ਰੱਖਿਓ, ਨਾਲ ਦੀ ਨਾਲ ਪ੍ਰਸ਼ਾਦ ਲਈ ਚੱਲੋ। ਪ੍ਰਸ਼ਾਦ ਲੈ ਕੇ ਕੋਈ ਵੀ ਹੱਥ ਥੱਲੇ ਨਾ ਲਾਇਓ। ਮੈਂ ਪਹਿਲਾਂ ਵੀ ਰਿਪੀਟ ਕੀਤਾ ਸੀਗਾ, ਹਮੇਸ਼ਾ ਕੈਂਪਾਂ ਦੇ ਵਿੱਚ ਆਪਾਂ ਜਿਹੜਾ ਮੇਨ ਸਾਡਾ ਮਕਸਦ ਆ, ਤੁਸੀਂ ਕੈਂਪ ਕਿਉਂ ਲਾਉਂਦੇ ਹੋ? ਕੀ ਸਿੱਖਣ ਵਾਸਤੇ? ਹਾਂਜੀ, ਬਈ ਤੁਸੀਂ ਬਾਣੀ ਅਤੇ ਬਾਣੀ ਦੇ ਨਾਲ ਜੁੜ ਕੇ ਰਹੋ, ਠੀਕ ਹੈ। ਦੋ ਚਾਰ ਗੱਲਾਂ ਨੇ ਜਿਹੜੀਆਂ ਤੁਹਾਨੂੰ ਮੈਂ ਦੱਸਣੀਆਂ। ਹਮੇਸ਼ਾ ਜਦੋਂ ਤੁਸੀਂ ਗੁਰੂ ਘਰ ਆਉਂਦੇ ਹੋ, ਸਭ ਤੋਂ ਪਹਿਲਾਂ ਜਦੋਂ ਗੁਰੂ ਘਰ ਆਉਣਾ, ਆਪਣੇ ਪੇਰੈਂਟਸ ਨਾਲ ਆਉਂਦੇ ਹੋ, ਆ ਕੇ ਜਦੋਂ ਸ਼ੂ ਲਾਉਂਦੇ ਹੋ, ਸ਼ੂ ਲਾਉਣ ਤੋਂ ਬਾਅਦ 'ਚ ਕੀ ਕਰੀਦਾ ਵਾ? ਫਸਟ ਯੂ ਹੈਵ ਟੂ ਰਿਮੂਵ ਯੂਰ ਸੋਕਸ, ਠੀਕ ਹੈ। ਸ਼ੂ ਤਾਂ ਲਾਹ 'ਤੇ, ਤੁਸੀਂ ਸੋਕਸ ਲਾਹ ਕੇ ਨਹੀਂ ਆਉਂਦੇ, ਦਰਬਾਰ ਹਾਲ ਦੇ ਵਿੱਚ ਉਵੇਂ ਆ ਜਾਂਦੇ ਹੋ। ਸੁਣਦੇ ਹੋ? ਸਾਰਿਆਂ ਨੇ ਹੱਥ ਖੜੇ ਕਰੋ। ਸਾਰਿਆਂ ਨੇ ਸੁਣਦੇ ਹੋ ਕਿ ਨਹੀਂ? ਆ ਵੱਡੇ ਤਾਂ ਗੱਲਾਂ ਹੀ ਮਾਰੀ ਜਾਂਦੇ ਆ, ਕੋਈ ਗੱਲ ਨਹੀਂ। ਇਹਨਾਂ ਦੀ ਵੀ ਤੁਹਾਨੂੰ ਦੱਸੂ ਅੱਜ ਕਮਜ਼ੋਰੀ ਇਹਨਾਂ ਦੀ ਮੈਂ ਕਿਹੜੀ ਫੜੀ ਆ, ਜੇ ਨਾ ਤੁਸੀਂ ਧਿਆਨ ਨਾਲ ਕੋਨਸਨਟ੍ਰੇਟ ਕੀਤਾ। ਮੈਂ ਦੱਸ ਦੇਣੀ, ਇੱਥੇ ਡਿਸਪਲੇ ਕਰ ਦੇਣੀ, ਮੈਂ ਫੇਰ ਨਾ ਕਿਹੋ। ਜੋ ਤੁਸੀਂ ਦਰਬਾਰ ਹਾਲ ਦੇ ਵਿੱਚ ਆਉਂਦੇ ਹੋ, ਸੋਕਸ ਲਾ ਕੇ ਅੰਦਰ ਆਉਣਾ, ਮੱਥਾ ਟੇਕਣਾ, ਗੁਰੂ ਮਹਾਰਾਜ ਨੂੰ ਸੱਜੇ ਹੱਥ ਰੱਖ ਕੇ ਪ੍ਰਕਰਮਾ ਕਰਨੀ ਆ। ਫਿਰ ਕੀ ਕਰੀਦਾ ਵਾ? ਫਿਰ ਮੱਥਾ ਟੇਕਣਾ, ਫਿਰ ਪ੍ਰਸ਼ਾਦ ਲੈਣਾ। ਪ੍ਰਸ਼ਾਦ ਕਾਹਦੇ ਉੱਤੇ ਲਈਦਾ? ਨੈਪਕਿਨ 'ਤੇ ਕਿ ਹੱਥਾਂ 'ਤੇ? ਹੁਣ ਮੈਂ ਦੇਖਿਆ ਕੁਛ ਕੁ ਬੱਚੇ, ਤੁਸੀਂ ਜੋ ਪਹਿਲਾਂ ਪ੍ਰਸ਼ਾਦ ਲਿਆ, ਗਲਾਸ ਦੇ ਵਿੱਚ ਲੈ ਕੇ ਉਹਨੂੰ ਐਂ ਛੱਕ ਰਹੇ ਹੋ, ਉਹ ਥੱਲੇ ਡੋਲੀ ਜਾ ਰਹੇ ਹੋ, ਜਾਂ ਨੈਪਕਿਨ ਦੇ ਉੱਤੇ ਰੱਖ ਕੇ ਤੁਸੀਂ ਥੱਲੇ ਰੱਖ ਲੈਂਦੇ ਹੋ, ਉਹਨੂੰ ਕਦੇ ਵੀ ਫਲੋਰ ਦੇ ਉੱਤੇ ਨਹੀਂ ਰੱਖਣਾ। ਹਮੇਸ਼ਾ ਪ੍ਰਸ਼ਾਦ ਹੱਥ ਵਿੱਚ ਲੈ ਕੇ ਉਹਨੂੰ ਛੱਕਣਾ। ਨੈਪਕਿਨ ਤੁਹਾਨੂੰ ਠੀਕ ਹੈ ਦਿੱਤੇ ਜਾਂਦੇ ਨੇ ਹੱਥ ਸਾਫ਼ ਕਰਨ ਲਈ, ਪਰ ਉਹਦੇ ਉੱਤੇ ਦੇਗ ਨਹੀਂ ਲੈਣੀ, ਠੀਕ ਹੈ। ਇੱਕ ਗੱਲ ਹੋਰ, ਜਦੋਂ ਤੁਸੀਂ ਦਰਬਾਰ ਹਾਲ ਦੇ ਵਿੱਚ ਐਂਟਰ ਕਰਦੇ ਹੋ, ਮੰਨ ਲਓ ਉਦੋਂ ਹੁਕਮਨਾਮਾ ਸਾਹਿਬ ਆ ਰਿਹਾ ਵਾ, ਕੀ ਕਰੀਦਾ ਫਿਰ? ਉਦੋਂ ਕੀ ਕਰੀਦਾ? ਹਾਂਜੀ, ਹਾਂਜੀ, ਮੰਨ ਲਓ ਤੁਸੀਂ ਉਹ ਮੇਨ ਹਾਲ ਦੇ ਵਿੱਚ ਐਂਟਰ ਹੋ ਰਹੇ ਹੋ, ਤੁਸੀਂ ਦੇਖ ਲਿਆ ਵੀ ਹੁਕਮਨਾਮਾ ਸਾਹਿਬ ਆ ਰਿਹਾ, ਤੁਸੀਂ ਉੱਥੇ ਵੇਟ ਕਰਨੀ ਹੈ। ਹੁਕਮਨਾਮਾ ਸਾਹਿਬ ਧਿਆਨ ਨਾਲ ਸਰਵਣ ਕਰਨਾ। ਸਰਵਣ ਕਰਨਾ ਮਤਲਬ ਕੀ ਹੁੰਦਾ? ਧਿਆਨ ਨਾਲ ਸੁਣਨਾ। ਸੁਣਨ ਤੋਂ ਉਪਰੰਤ ਜਦੋਂ ਹੁਕਮਨਾਮਾ ਸਾਹਿਬ ਦੀ ਸਮਾਪਤੀ ਹੋ ਜਾਂਦੀ ਹੈ, ਤੁਸੀਂ ਫਿਰ ਆ ਕੇ ਮੱਥਾ ਟੇਕਣਾ ਵਾ। ਇਹ ਗੱਲ ਧਿਆਨ ਰੱਖੋਗੇ ਗੱਲ ਦਾ? ਓਕੇ। ਇਹ ਗੱਲ ਹੋਰ, ਆਪਾਂ ਚੌਰ ਸਾਹਿਬ ਜਦੋਂ ਕਰਦੇ ਹਾਂ, ਹਮੇਸ਼ਾ ਚੌਰ ਸਾਹਿਬ ਨੂੰ ਤੁਸੀਂ ਹੱਥ ਧੋ ਕੇ ਸਹਿਜ ਮਤੇ ਨਾਲ ਕਰਨੀ ਆ। ਮੈਂ ਦੇਖ ਰਿਹਾ ਸੀ ਕੁਛ ਕੁ ਬੱਚੇ ਬਹੁਤ ਤੇਜ਼ੀ ਨਾਲ ਕਰਦੇ ਆ। ਗੁਰੂ ਮਹਾਰਾਜ ਦੇ ਉੱਪਰ ਚੌਰ ਸਾਹਿਬ ਹੋਣੀ ਚਾਹੀਦੀ ਤੁਹਾਡੀ, ਠੀਕ। ਇਹ ਗੱਲਾਂ ਆਪਾਂ ਕੱਲ੍ਹ ਨੂੰ ਧਿਆਨ ਰੱਖਣਾ। ਅਤੇ ਇੱਕ ਹੋਰ ਮੈਂ ਗੱਲ, ਜਿਹੜੀ ਤੁਹਾਡੀ ਬ੍ਰੇਕ ਜਿਹੜੀ ਹੁੰਦੀ ਆ 4:30 ਵਜੇ ਕਰਾ, ਆਲਮੋਸਟ ਬ੍ਰੇਕ ਆ, ਕੋਸ਼ਿਸ਼ ਕਰੋ। ਸਾਡੇ ਕੋਲ ਭਾਈ ਕੁਲਦੀਪ ਸਿੰਘ ਜੀ ਆਏ ਹੋਏ ਨੇ, ਵੀ ਆਪਾਂ ਉਹਨਾਂ ਤੋਂ ਤੁਸੀਂ 3:30 ਤੋਂ ਲੈ ਕੇ 1:15 ਜਾਂ 4:30 ਤੱਕ ਇੱਕ ਸੈਸ਼ਨ ਦੀ ਕਲਾਸ ਹੋਰ ਲਓ, ਜਿਹੜੇ ਵੱਡੇ ਬੱਚੇ ਹੋ। ਜੇ ਛੋਟਿਆਂ ਦੇ ਬੱਚੇ ਬੈਠਣਾ ਬਹਿ ਜਾਓ, ਠੀਕ ਹੈ ਨਾ। ਕੱਲ੍ਹ ਤੋਂ ਥੋੜ੍ਹੀ ਬ੍ਰੇਕ ਡਾਊਨ ਕਰਕੇ ਉਹਨੂੰ ਆਪਣੀ ਕਲਾਸ ਲਓ। ਤੁਹਾਡੇ 4 ਦਿਨ ਹੋਰ ਬਾਕੀ ਆ, ਅਤੇ ਧਿਆਨ ਨਾਲ ਸਾਰਿਆਂ ਨੇ ਆਉਣਾ ਵਾ। ਹੁਣ ਸਾਰਿਆਂ ਨੇ ਮੱਥਾ ਟੇਕ ਕੇ ਆਪਣਾ ਜੇ ਕੁਛ ਛਕਣਾ ਛਕ ਲਿਓ, ਅਤੇ ਕੈਂਪ ਦੀ ਸਮਾਪਤੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹਰ ਨਾਖਸ ਦੁਸਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ

दुख दारू सुख रोग पया एक ओंकार सतगुर प्रसाद श्लोक महला पहला।

ਚਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ

ਡਿਠ ਕੀਤਾ ਤਿਨਾ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਹ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ, ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਦਕੇ ਸਾਂ ਸੁਆਸਾਂ ਸੰਗ ਨਿਭਾਇਆ, ਤਿਨਾਂ ਸਮੂਹ ਸ਼ਹੀਦਾਂ ਦੀ ਕੁਮਾਰ

ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ

ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ, ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ। ਉਹ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਹੋਟਿਆਂ ਦੀ ਓੜ, ਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀ ਦੇ ਹਜੂਰ ਸੋ ਦਰ ਰਹਿਰਾ ਸਾਹਿਬ ਦੇ ਪਾਠ ਦੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ਼ ਕਰਨੀ, ਪੜ੍ਹੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ, ਦਰੋ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਇਸ ਵੇਲੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰਾਏ। ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਿੰਘ ਜੀ ਆਪ ਸੰਗਤਾਂ ਨੇ ਸੋਦਾਰ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਆਓ ਹੁਣ ਸ਼ਾਮ ਦੇ ਕਥਾ ਕੀਰਤਨ ਦੀ ਰਮਤਾ ਹੋ ਰਹੀ ਹੈ। ਕਥਾ ਕੀਰਤਨ ਦੀਆਂ ਰਲ ਮਿਲ ਕੇ ਹਾਜ਼ਰੀਆਂ ਭਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਿਤਨੀ ਹਾਜ਼ਰੀ ਪ੍ਰਵਾਨ ਕਰਨੀ ਭੁੱਲ ਚੁੱਕ ਦੀ ਖਿਮਾ। ਸੋ ਆਓ ਹੁਣ ਆਪ ਜੀ ਨੂੰ ਸਤਿਕਾਰ ਯੋਗ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ ਲੜੀਵਾਰ ਕਥਾ ਗੁਰਮਤ ਵਿਚਾਰਾਂ ਦੁਆਰਾ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਚਵਰ ਛਤਰ ਔਰ ਤਖਤ ਕੇ ਮਾਲਕ ਗੁਰਤਾ ਗੱਦੀ ਬਿਰਾਜਮਾਨ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੀਵੜ ਅਵਰ ਨ ਕੋਏ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਅਪਾਰ ਰਹਿਮਤ ਮਿਹਰ ਹੋਈ ਹੈ। ਆਪ ਸਤਸੰਗੀ ਸਤਿਗੁਰੂ ਮਹਾਰਾਜ ਦੇ ਹਜ਼ੂਰ ਪਹੁੰਚ ਕੇ ਗੁਰੂ ਮਹਾਰਾਜ ਦੀ ਗੋਦ ਦਾ ਆਨੰਦ ਮਾਣ ਰਹੇ ਹੋ। ਵਡਭਾਗੀ ਹਰ ਸੰਗਤ ਪਾਵਹਿ ਭਾਗਹੀਣ ਪਰਮ ਚੋਟਾਂ ਖਾਵਹਿ। ਬਿਨ ਭਾਗਾਂ ਸਤਸੰਗ ਨ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਓ। ਹਰ ਰੋਜ਼ ਗੁਰੂ ਦਾ ਸਿੱਖ ਨਿਤਨੇਮ ਵਿੱਚ ਪੜ੍ਹਦਾ ਹੈ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਧ੍ਰਿਗ ਜੀਵੇ ਧ੍ਰਿਗ ਜੀਵਾਸ। ਵੱਡੇ ਭਾਗਾਂ ਨਾਲ ਭਾਈ ਸਤਸੰਗਤ ਮਿਲਦੀ ਹੈ, ਗੁਰੂ ਨੇ ਕਿਰਪਾ ਕੀਤੀ ਹੈ। ਗੁਰੂ ਕੇ ਹਜ਼ੂਰ ਸਜ ਰਹੇ ਦੀਵਾਨ ਵਿੱਚ ਅਲਾਹੀ ਬਾਣੀ ਦਾ ਨਿਤਨੇਮ ਔਰ ਆਰਤੀ ਆਰਤੇ ਦਾ ਕੀਰਤਨ ਆਪ ਸ਼੍ਰਵਣ ਕਰ ਰਹੇ ਸੀ, ਹਾਜ਼ਰੀ ਭਰ ਰਹੇ ਸਨ ਸਤਿਕਾਰਯੋਗ ਗੁਰੂ ਮਹਾਰਾਜ ਦੇ ਵਜ਼ੀਰ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਔਰ ਤਿੰਨਾਂ ਦਾ ਜਥਾ। ਸਤਿਗੁਰੂ ਮੇਹਰ ਕਾਰਨ ਕੁਛ ਸਮਾਂ ਗੁਰ ਸ਼ਬਦ ਦੀ ਵਿਚਾਰ ਨਾਲ ਜੁੜਾਂਗੇ। ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਹੈ, 421 ਅੰਗ ਤੱਕ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਬਚਨ ਤਿੰਨਾਂ ਦੀ ਵਿਚਾਰ ਕਰ ਚੁੱਕੇ ਹਾਂ। ਅੱਜ ਦਾ ਪਵਿੱਤਰ ਸ਼ਬਦ 19ਵਾਂ ਸ਼ਬਦ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦਾ। ਅਸ਼ਟਪਦੀ ਦੇ ਰੂਪ ਵਿੱਚ ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਮਿਹਰ ਕਰਨਗੇ ਵਾਹਿਗੁਰੂ ਦੇ ਪਿਆਰਿਆਂ ਦੀ ਮਹਿਮਾ, ਗੁਰਮੁਖਾਂ ਦੀ ਮਹਿਮਾ ਸੱਚੇ ਪਾਤਸ਼ਾਹ ਕਥਨ ਕਰਦੇ ਨੇ। ਮਨਮੁੱਖਾਂ ਦਾ ਜੀਵਨ ਕੈਸਾ ਹੈ ਉਹਦਾ ਜ਼ਿਕਰ ਕਰਦੇ ਨੇ। ਸੋ ਸੱਚੇ ਪਾਤਸ਼ਾਹ ਮਿਹਰ ਕਰਨ, ਰਸਨ ਕਰੀਏ ਪਵਿੱਤਰ।

ਤਖ਼ਤ ਜਗਤ ਰੱਖਿਅਕ ਜਾਹਰ ਪੀਰ ਜਗਤ ਗੁਰ ਬਾਬਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਿਥਵੀ ਸੱਚਾ ਢੋਆ, ਕਲੀ ਕਾਲ ਦੇ ਜੀਵਾਂ ਦਾ ਭਲਾ ਕਰਨ ਲਈ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਅਕਾਲ ਪੁਰਖ ਵਾਹਿਗੁਰੂ ਜੀ ਨੇ ਧਰਤੀ ਦੇ ਜੀਵਾਂ ਦੀ ਪੁਕਾਰ ਸੁਣੀ ਔਰ ਆਪਣਾ ਸਰਗੁਣ ਸਰੂਪ ਧਾਰ ਕੇ ਅਕਾਲ ਪੁਰਖ ਵਾਹਿਗੁਰੂ ਜੀ ਸ੍ਰਿਸ਼ਟੀ ਉੱਤੇ ਆਏ। ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪ੍ਰਲੋਕ ਸੁਣਿਓ ਬਿਦਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ। ਸੋ ਆਪ ਅਕਾਲ ਪੁਰਖ ਵਾਹਿਗੁਰੂ ਜੋਤ ਰੂਪ ਹਰ ਆਪ ਗੁਰੂ ਨਾਨਕ ਹਾਇਓ। ਜੋਤੀ ਸਰੂਪ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣਾ ਸਰਗੁਣ ਸਰੂਪ ਧਾਰ ਕੇ ਅਤੇ ਜਗਤ ਨੂੰ ਦਰਸ਼ਨ ਦਿੱਤੇ। ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਥਮੀ ਸੱਚਾ ਢੋਆ, ਗੁਰਮੁਖ ਕਾਲ ਵਿੱਚ ਪ੍ਰਗਟ ਹੋਆ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਜਿੱਥੇ ਜਿੱਥੇ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਦੇ ਚਰਨ ਪੈ ਗਏ, ਪੂਜਨੀਕ ਪਵਿੱਤਰ ਅਸਥਾਨ ਬਣ ਗਏ। ਰਾਏ ਭੋਏ ਦੀ ਤਲਵੰਡੀ ਇੱਕ ਪਿੰਡ ਤੋਂ ਸ੍ਰੀ ਨਨਕਾਣਾ ਸਾਹਿਬ ਬਣ ਗਿਆ। ਪੱਥਰਾਂ ਨੂੰ ਪੰਜੇ ਲਾਏ ਅਤੇ ਪੱਥਰਾਂ ਤੋਂ ਪੱਥਰ ਸਾਹਿਬ ਪੰਜਾ ਸਾਹਿਬ ਬਣ ਗਿਆ। ਔਰ ਬੇਰ ਦੇ ਥੱਲੇ ਮਾਰੇ ਬੈਠ ਗਏ ਅਤੇ ਉਹਨੂੰ ਬੇਰ ਸਾਹਿਬ ਕਹਿੰਦੇ ਸਤਸੰਗੀਓ। ਅੱਲਾ ਦਿੱਤਾ ਨਾਮ ਦਾ ਇੱਕ ਫਕੀਰ ਸੀ ਚੇਟਕੀ, ਥੋੜ੍ਹੀ ਬਹੁਤੀ ਸਾਧਨਾ ਕਰ ਲਈ, ਥੋੜ੍ਹੀਆਂ ਬਹੁਤੀਆਂ ਸ਼ਕਤੀਆਂ ਕੋਲ ਆ ਗਈਆਂ, ਸ਼ਕਤੀਆਂ ਵਿਖਾਉਣ ਲੱਗਾ। ਆਏ ਗਏ ਫਕੀਰਾਂ ਨੂੰ ਮਖੌਲ ਕਰਦਾ ਹੈ, ਇਹ ਖਰਬੂਜਾ ਲੱਕੜੀ ਦਾ ਬਣਾਇਆ ਹੋਇਆ ਖਰਬੂਜਾ, ਔਰ ਸਤਸੰਗੀਓ ਉਹ ਖਰਬੂਜਾ ਜਿਹੜਾ ਵੀ ਸਾਧੂ ਆਉਂਦਾ ਹੈ ਉਹਨੂੰ ਰੰਗ ਰੋਗਨ ਕੀਤਾ ਲੱਕੜ ਦਾ ਖਰਬੂਜਾ, ਇਹ ਸਾਧੂਆਂ ਦੇ ਅੱਗੇ ਰੱਖ ਦਿੰਦਾ ਛਕੋ। ਉਹ ਜਦੋਂ ਉਹਨੂੰ ਕੱਟਣ ਲੱਗਦੇ ਮਖੌਲ ਕਰਦਾ ਉਹਨਾਂ ਨੂੰ, ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਲਿਆ ਰੱਖਿਆ ਉਹਨੇ, ਅਤੇ ਮਹਾਰਾਜ ਜੀ ਨੇ ਕਿਹਾ ਸੇਵਕਾਂ ਨੂੰ ਕੱਟੋ ਅਤੇ ਵਰਤਾਓ। ਉਹ ਖਰਬੂਜਾ ਕੱਟਿਆ ਅਤੇ ਸੱਚੇ ਪਾਤਸ਼ਾਹ ਨੇ ਵਰਤਾ ਦਿੱਤਾ, ਹੈਰਾਨ ਰਹਿ ਗਿਆ। ਫਿਰ ਕਹਿੰਦਾ ਮਹਾਰਾਜ ਮੇਰਾ ਕੰਮ ਚੱਲਦਾ ਸੀ, ਲੋਕਾਂ ਤੋਂ ਚਾਰ ਪੈਸੇ ਮੈਂ ਉਗਰਾਹ ਲੈਂਦਾ ਸੀ, ਅਤੇ ਮਹਾਰਾਜ ਮੈਨੂੰ ਖਰਬੂਜਾ ਵਾਪਸ ਕਰੋ। ਸੱਚੇ ਪਾਤਸ਼ਾਹ ਸ੍ਰਿਸ਼ਟੀ ਦੇ ਮਾਲਕ ਨੇ, ਗੁਰਬਾਣੀ ਦਾ ਫਰਮਾਨ ਹੈ, ਕਰਨ ਹਾਰ ਕੋ ਕਿਛ ਅਚਰਜ ਨਾਹੇ। ਜੋ ਕਰਨ ਹਾਰ ਵਾਹਿਗੁਰੂ ਹੈ ਉਹਦੇ ਲਈ ਕੋਈ ਵੀ ਖੇਡ ਔਖੀ ਨਹੀਂ। ਉਹ ਖਰਬੂਜਾ ਮਾਰੇ ਨੇ ਬਣਾ ਤਾ ਦੁਬਾਰਾ, ਕਹਿੰਦਾ ਮਾਰੇ ਇੱਕ ਫਾੜੀ ਇਹਦੇ 'ਚ ਘੱਟ ਹੈ। ਬੇਨਤੀ ਕਰਦੇ ਹਾਂ, ਖਰਬੂਜਾ ਜਿਹੜਾ ਨਾ ਜਦੋਂ ਆਪਾਂ ਇਸ ਨੂੰ ਬਾਹਰੋਂ ਦੇਖਦੇ ਹਾਂ ਅਤੇ ਇਹਦੇ ਵਿੱਚ ਵੱਖ ਵੱਖ ਲਾਈਨਾਂ ਵੱਜੀਆਂ ਹੁੰਦੀਆਂ ਅਤੇ ਉਹ ਫਾੜੀਆਂ ਜਿਹੀਆਂ ਬਣੀਆਂ ਹੁੰਦੀਆਂ, ਪਰ ਵਿੱਚੋਂ ਜਦੋਂ ਕੱਟਦੇ ਹਾਂ ਵਿੱਚੋਂ ਇੱਕ ਹੁੰਦਾ ਉਹ। ਇੱਦਾਂ ਜਿਹੜੀ ਸਿੱਖਾਂ ਦੀ ਆਪਸੀ ਏਕਤਾ ਹੈ, ਆਪਸੀ ਪਿਆਰ ਹੈ, ਇਹ ਖਰਬੂਜੇ ਵਰਗਾ ਚਾਹੀਦਾ। ਸਾਡੇ ਪਹਿਰਾਵੇ ਵੱਖਰੇ ਨੇ, ਨਿਹੰਗ ਸਿੰਘ ਪੁਰਾਤਨ ਸਾਡੀ ਪੁਰਾਤਨਤਾ ਸਾਂਭ ਕੇ ਬੈਠੇ ਨੇ, ਔਰ ਕਾਰ ਸੇਵਾ ਵਾਲੇ ਮਹਾਂਪੁਰਸ਼ ਕਾਰ ਸੇਵਾ ਕਰ ਰਹੇ ਨੇ, ਟਕਸਾਲਾਂ ਦੀ ਸੇਵਾ ਲੱਗੀ ਸਤਸੰਗੀਓ, ਸ਼ੁੱਧ ਬਾਣੀ ਪੜ੍ਹਾਉਣੀ, ਸ਼ੁੱਧ ਮਹਾਰਾਜ ਜੀ ਦੇ ਅਰਥ ਸਿਖਾਉਣੇ, ਔਰ ਇਸੇ ਤਰ੍ਹਾਂ ਵੱਖ ਵੱਖ ਰੱਬ ਦੇ ਪਿਆਰੇ ਗੁਰਮੁਖ ਪੰਥ ਦੀ ਸੇਵਾ ਕਰ ਰਹੇ ਨੇ। ਜਿਵੇਂ ਫੁਲਵਾੜੀ ਵਿੱਚ ਵੱਖ ਵੱਖ ਰੰਗਾਂ ਦੇ ਫੁੱਲ ਹੁੰਦੇ ਨੇ, ਇਸੇ ਤਰ੍ਹਾਂ ਪੰਥ ਦੇ ਵਿੱਚ ਏਕਤਾ ਚਾਹੀਦੀ ਖਰਬੂਜੇ ਵਰਗੀ। ਬਾਹਰੋਂ ਖਰਬੂਜਾ ਦਿਸਦਾ ਵੱਖ ਵੱਖ ਅਤੇ ਵਿੱਚੋਂ ਇੱਕ ਹੁੰਦਾ। ਗੁਰੂ ਦੇ ਸਿੱਖਾਂ ਦੀ ਏਕਤਾ ਸੰਗਤ ਦੇ ਵਰਗੀ ਨਹੀਂ ਚਾਹੀਦੀ। ਸੰਗਤ ਦਾ ਬਾਹਰੋਂ ਇੱਕ ਹੁੰਦਾ ਅਤੇ ਅੰਦਰੋਂ ਫਾੜੀ ਫਾੜੀ ਵੱਖਰੀ ਹੁੰਦੀ ਪਿਆਰਿਓ, ਬਾਹਰੋਂ ਇੱਕ ਲੱਗਦਾ। ਉਹ ਖਰਬੂਜਾ ਜਿਹੜਾ ਸੀ ਉਹ ਮਹਾਰਾਜ ਨੂੰ ਕਹਿੰਦਾ ਮਹਾਰਾਜ ਨੂੰ ਪੂਰਾ ਕਰੋ, ਮੇਰਾ ਤਾਂ ਕੰਮ ਚੱਲਦਾ ਸੀ ਇਹਦੇ ਨਾਲ। ਮਹਾਰਾਜ ਕਹਿੰਦੇ ਵੀ ਭਾਈ ਬਾਕੀ ਤਾਂ ਪੂਰਾ ਕਰਤਾ, ਇੱਕ ਫਾੜੀ ਤੂੰ ਖਾਧੀ ਪੂਰਾ ਤੂੰ ਕਰ,
ਇੱਕ ਤੈਨੂੰ ਵੀ ਦਿੱਤੀ ਸੀ ਪੂਰਾ ਕਰ। ਚਰਨੀ ਪੈ ਗਿਆ ਸੱਚੇ ਪਾਤਸ਼ਾਹ, ਮੈਂ ਤਾਂ ਆਪਣੇ ਆਪ ਨੂੰ ਬੜਾ ਕਰਾਮਾਤੀ ਸਮਝਦਾ ਸੀ, ਮੈਂ ਤੇ ਮਿਹਰ ਕਰੋ ਸੱਚੇ ਪਾਤਸ਼ਾਹ, ਉਹਦਾ ਨਾਂ ਸੀ ਅੱਲਾ ਦਿੱਤਾ ਅਤੇ ਉਹਨੂੰ ਆਮ ਲੋਕ ਕਹਿੰਦੇ ਖਰਬੂਜੇ ਸ਼ਾਹ। ਉਹਨੇ ਫਿਰ ਬੇਨਤੀ ਕੀਤੀ, ਮਹਾਰਾਜ ਤੁਸੀਂ ਲੰਮਾ ਸਮਾਂ ਇੱਥੇ ਰਹੇ ਹੋ, 14 ਸਾਲ ਗੁਰੂ ਨਾਨਕ ਦੇਵ ਜੀ ਸ੍ਰੀ ਸੁਲਤਾਨਪੁਰ ਲੋਧੀ ਰਹੇ ਨੇ, 18 ਸਾਲ ਗੁਰੂ ਨਾਨਕ ਦੇਵ ਜੀ ਸ੍ਰੀ ਕਰਤਾਰਪੁਰ ਸਾਹਿਬ ਰਹੇ ਨੇ, ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਕੌਤਕ ਰਚਿਆ ਕਿ ਭਗੀਰਥ ਨਾਮ ਦਾ ਸਿੱਖ ਹੈ, ਭਗੀਰਥ ਇਹਦਾ ਪਿੰਡ ਮਲਸੀਆਂ ਸੁਲਤਾਨਪੁਰ ਲੋਧੀ ਦੇ ਨੇੜੇ ਹੀ ਹੈ, ਇਹ ਸਤਸੰਗ ਦੇਵੀ ਦਾ ਉਪਾਸ਼ਕ ਸੀ, ਦੇਵੀ ਦਾ, ਦੇਵੀ ਦੀ ਅਰਾਧਨਾ ਕਰਿਆ ਕਰੇ, ਜਗਰਾਤੇ ਕਰਿਆ ਕਰੇ, ਭੇਟਾ ਗਾਇਆ ਕਰੇ। ਇੱਕ ਦਿਨ ਐਸਾ ਮਨ 'ਚ ਪਿਆਰ ਜਾਗਿਆ, ਸਾਰੀ ਰਾਤ ਜਾਗਦਾ ਰਿਹਾ, ਮਾਂ ਮੈਨੂੰ ਦਰਸ਼ਨ ਦੇ, ਮਾਤਾ ਮੈਨੂੰ ਦਰਸ਼ਨ ਦੇ, ਸਾਰੀ ਰਾਤ ਜਾਗਦਾ ਰਿਹਾ। ਸਵੇਰੇ ਤੜਕਾ ਆਇਆ ਅਤੇ ਸਤਸੰਗ ਅੱਖ ਲੱਗ ਗਈ, ਸੁਪਨਾ ਆਇਆ, ਭਗਤਾਂ ਮੰਗ ਕੁਛ, ਕਹਿਣ ਲੱਗਾ ਕਿ ਮੈਨੂੰ ਚਾਹੀਦੀ ਹੈ ਮੁਕਤੀ, ਤੂੰ ਕਹੀ ਅਤੇ ਹੀ ਆਦਿ ਭਵਾਨੀ, ਤੂੰ ਤੇ ਆਪ ਆਦਿ ਭਵਾਨੀ ਕਹੀ ਗਈ, ਜਗਤ ਦੀ ਮਾਂ ਤੈਨੂੰ ਕਹਿੰਦੇ ਨੇ, ਮੁਕਤੀ ਦੇ ਬੇਟਾ, ਮੁਕਤ ਤੇ ਅਸੀਂ ਵੀ ਨਹੀਂ ਗਏ, ਹੋਰ ਕੁਛ ਮੰਗ ਲਾ। ਕਹਿੰਦਾ ਮੈਂ ਪਿੰਡ ਦਾ ਚੌਧਰੀ, ਹੋਰ ਕੀ ਮੰਗਾ, ਬਹੁਤ ਕੁਛ ਹੈ, ਮੁਕਤੀ ਚਾਹੀਦੀ ਹੈ। ਕਹਿਣ ਲੱਗੀ ਮੁਕਤ ਤਾਂ ਅਸੀਂ ਨਹੀਂ, ਮੁਕਤੀ ਕਾ ਦਾਤਾ ਤੇਰੇ ਨੇੜੇ ਆਇਆ ਹੋਇਆ, ਕਿੱਥੇ ਸੁਪਨੇ ਸੀ। ਉਹ ਕਹਿਣ ਲੱਗੀ ਕਿ ਤੇਰੇ ਨੇੜੇ ਮੁਕਤੀ ਦਾ ਦਾਤਾ ਆਇਆ ਸੁਲਤਾਨਪੁਰ ਲੋਧੀ, ਉੱਥੇ ਹੱਟ ਦੀ ਕਿਰਤ ਕਰ ਰਿਹਾ ਹੈ ਮੋਦੀ ਖਾਨੇ ਦੀ, ਉੱਥੇ ਚਲਾ ਜਾ। ਘਰੋਂ ਤੁਰ ਲੱਗਾ ਸਤਸੰਗੀ, ਉਹਨੇ ਇੱਕ ਦਾਤਣ ਤੋੜੀ ਬੇਰੀ ਦੀ, ਔਰ ਗੁਰੂ ਨਾਨਕ ਦੇਵ ਦੇ ਚਰਨਾਂ 'ਚ ਪਹੁੰਚਿਆ ਅਤੇ ਸਤਸੰਗੀ ਉਹ ਆ ਕੇ ਕਹਿਣ ਲੱਗਾ, ਮਹਾਰਾਜ ਦੇਰੀ ਦੀ ਅਤੇ ਬੇਰੀ ਦੀ ਮੁਆਫ਼ੀ। ਸੱਚੇ ਪਾਤਸ਼ਾਹ ਕਹਿਣ ਲੱਗੇ ਇਹਦਾ ਕੀ ਮਤਲਬ। ਕਹਿੰਦਾ ਇੱਕ ਤਾਂ ਮਹਾਰਾਜ ਮੈਂ ਦੇਰ ਕਰਤੀ ਪਾ ਕੇ ਹੋਰ ਬੰਨੇ ਫਿਰਦਾ ਰਿਹਾ, ਅਤੇ ਦੂਜੇ ਨੰਬਰ 'ਤੇ ਦਾਤਣ ਬੇਰੀ ਦੀ ਲੈ ਆਇਆ, ਬੇਰੀ ਦੀ ਦਾਤਣ ਕਰਨ ਦੇ ਲਾਇਕ ਨਹੀਂ ਹੁੰਦੀ ਸਤਸੰਗੀ, ਉਹ ਕਿੱਕਰ ਦੀ ਕਰ ਲਈ ਦੀ ਹੈ, ਟਾਹਲੀ ਦੀ, ਹੋਰ ਦਾਤਣਾਂ ਕੁਛ ਐਸੀ ਹੁੰਦੀਆਂ ਸੁਖਚੈਨ ਦੀ, ਅਤੇ ਬੇਰੀ ਦੀ ਦਾਤਣ ਨਹੀਂ ਕੀਤੀ ਜਾਂਦੀ, ਮਾਰੇ ਬੇਰੀ ਦੀ ਅਤੇ ਦੇਰੀ ਦੀ ਮੁਆਫ਼ੀ ਦੇ ਦਿਓ। ਸੋ ਸੱਚੇ ਪਾਤਸ਼ਾਹ ਜੀ ਨੂੰ ਦਾਤਣ ਕੀਤੀ ਅਤੇ ਗੜ ਦਿੱਤੀ ਵੇਚ ਦੇ ਕੰਢੇ, ਅਤੇ ਉਹ ਖਰਬੂਜੇ ਸ਼ਾਹ ਨੂੰ ਕਹਿਣ ਲੱਗੇ ਸਾਡੀ ਨਿਸ਼ਾਨੀ ਹੈ, ਇਹ ਯੁਗਾਂ ਯੁਗਾਂ ਤੱਕ ਰਹੇਗੀ, ਮਹਾਰਾਜ ਪਾਣੀ ਨਹੀਂ ਕੋਈ ਪਏਗਾ ਸੁੱਕ ਜਾਏਗੀ। ਕਹਿੰਦੇ ਨਹੀਂ, ਯੁਗਾਂ ਯੁਗਾਂ ਤੱਕ ਰਹੇਗੀ। ਅੱਜ ਵੀ ਸਤਸੰਗ ਜਿਹੜੀ ਬੇਰੀ ਹੈ ਉਹ ਮੌਜੂਦ ਹੈ ਅਤੇ ਗੁਰੂ ਮਹਾਰਾਜ ਦੀ ਨਿਸ਼ਾਨੀ ਹੈ। ਉਹ ਖਰਬੂਜੇ ਸ਼ਾਹ ਸੀ, ਜਦੋਂ ਤੁਸੀਂ ਸੁਲਤਾਨ ਵੈਰੂ ਸੁਲਤਾਨਪੁਰ ਲੋਧੀ ਮੁੱਖ ਗੁਰਦੁਆਰਾ ਹੈ ਬੇਰ ਸਾਹਿਬ, ਉੱਥੇ ਦਰਸ਼ਨ ਵਾਸਤੇ ਜਾਓ। ਉਹ ਗੁਰਦੁਆਰਾ ਸਾਹਿਬ ਸਤਸੰਗ ਬਣਾਇਆ ਸੀ ਕਪੂਰਥਲੇ ਦੇ ਮਹਾਰਾਜੇ ਨੇ, ਉਹਦੇ ਨਾਲ ਦਾ ਸੇਮ ਗੁਰਦੁਆਰਾ ਬਣਿਆ ਕਪੂਰਥਲੇ ਸ਼ਹਿਰ ਦੇ ਵਿੱਚ, ਗੁਰਦੁਆਰਾ ਸਟੇਟ, ਦੋਨਾਂ ਦਾ ਡਿਜ਼ਾਈਨ ਇੱਕੋ ਜਿਹਾ ਰਾਜੇ ਨੇ ਬਣਾਇਆ ਅਤੇ ਪਿਆਰੇ ਬਹੁਤ ਵਧੀਆ ਆਲੀਸ਼ਾਨ ਗੁਰਦੁਆਰਾ। ਜਦੋਂ ਆਪਾਂ ਅੰਦਰ ਦਰਸ਼ਨ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੇ, ਅਤੇ ਖੱਬੇ ਹੱਥ ਨੂੰ ਬਾਹਰ ਗੇਟ ਨਿਕਲਦੇ ਹਾਂ, ਅਤੇ ਬਾਹਰ ਗੇਟ ਨਿਕਲਦਿਆਂ ਸਾਰ ਉੱਥੇ ਇੱਕ ਥੋੜ੍ਹੀ ਜਗ੍ਹਾ ਬਣੀ, ਉੱਥੇ ਲਿਖਿਆ ਖਰਬੂਜੇ ਸ਼ਾਹ, ਉਹ ਫਕੀਰ ਦੇ ਨਾਮ ਉੱਤੇ ਉਹ ਸਤਸੰਗ ਜੀ ਉੱਥੇ ਨਾਂ ਲਿਖਿਆ ਹੋਇਆ ਉਹਦਾ, ਜਗ੍ਹਾ ਬਣੀ ਹੋਈ ਅੱਜ ਵੀ। ਸੋ ਮਤਲਬ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬੇਅੰਤ ਆਤਮਾਵਾਂ ਦਾ, ਬੇਅੰਤ ਜੀਆਂ ਦਾ ਭਲਾ ਕੀਤਾ, ਅਤੇ ਉਹਨਾਂ ਦੇ ਚਰਨਾਂ ਨਾਲ ਬੇਅੰਤ ਜੀਵ ਵਾਰੋ ਸਹਾਏ। ਬਾਬੇ ਤਾਰੇ ਚਾਰ ਚੱਕ ਨੌਂ ਖੰਡ ਪ੍ਰਥਮੀ ਸੱਚਾ ਢੋਆ, ਗੁਰਮੁਖ ਕਾਲ ਵਿੱਚ ਪ੍ਰਗਟ ਹੋਆ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ, ਜਿੱਥੇ ਗੁਰੂ ਨਾਨਕ ਦੇਵ ਦੇ ਮੁਬਾਰਕ ਚਰਨ ਬਹਿ ਗਏ ਪੂਜ ਨੀਕ ਅਸਥਾਨ ਬਣ ਗਏ ਸਤਸੰਗੀਓ। ਐਸੇ ਦੀਨ ਦਿਆਲ ਗੁਰੂ ਨਾਨਕ ਦੇਵ ਜੀ ਮਹਾਰਾਜ ਆਸਾ ਰਾਗ ਵਿੱਚ ਮਿਹਰ ਕਰਦੇ ਨੇ, ਰੂੜੋ ਠਾਕੁਰ ਮਾਹਰੋ ਰੂੜੀ ਗੁਰਬਾਣੀ, ਰੂੜੀ ਪਾਠ ਪੋਲਾ ਜਾਂ ਕਰਨ ਸਤਸੰਗੀ, ਰੂੜੀ ਦਾ ਅਰਥ ਹੁੰਦਾ ਸੁੰਦਰ, ਰੂੜੋ ਠਾਕੁਰ ਜਿਹੜਾ ਵਾਹਿਗੁਰੂ ਹੈ ਠਾਕੁਰ ਮਾਲਕ ਪਰਮਾਤਮਾ, ਰੂੜੋ ਉਹ ਬੜਾ ਸੁੰਦਰ ਹੈ, ਔਰ ਮਾਹਰ ਉਹਦਾ ਭਾਵ ਪ੍ਰਸਿੱਧ ਹੈ, ਬੜਾ ਮਾਹਰ ਬੜਾ ਪ੍ਰਸਿੱਧ ਹੈ,
ਰੂੜੀ ਗੁਰਬਾਣੀ ਅਤੇ ਉਸ ਦੀ ਗੁਰਬਾਣੀ ਬੜੀ ਸੁੰਦਰ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦੇ ਬਚਨ ਧੁਰ ਕੀ ਬਾਣੀ ਬਹੁਤ ਸੁੰਦਰ ਹੈ। ਵੱਡੇ ਭਾਗ ਸਤਿਗੁਰ ਮਿਲੈ ਪਾਈਐ ਪਾਦ ਨਿਰਬਾਣੀ। ਵੱਡਿਆਂ ਭਾਗਾਂ ਨਾਲ ਭਾਈ ਪੂਰਾ ਗੁਰੂ ਮਿਲਦਾ ਵੱਡਿਆਂ ਭਾਗਾਂ ਨਾਲ। ਅਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਪੂਰਾ ਗੁਰੂ ਮਿਲ ਜਾਏ ਤਾਂ ਪਾਈਏ ਪਾਦ ਨਿਰਬਾਣੀ, ਜਿਹੜਾ ਪਾਦ ਪਾਠ ਹੈ ਪੋਲਾ ਜਿਹਾ ਕਰਨਾ ਸਤਸੰਗੀਓ। ਸੋਹਿਲਾ ਸਾਹਿਬ ਦਾ ਪਾਠ ਆਪਾਂ ਰੋਜ਼ ਸੁਣਦੇ ਹਾਂ, ਰੋਜ਼ ਕਰਦੇ ਹਾਂ, ਉਹ 'ਚ ਪੰਕਤੀਆਂ ਆਉਂਦੀਆਂ ਸਹਿ ਸਤਾਵ ਨੈਣ

ਸਹਿਸ ਤਵ ਗੰਧ ਇਹ ਚਲਤ ਮੋਹੀ। ਇਹਦੇ ਅਰਥ ਬਣਦੇ ਹਨ ਸਹਿਸ ਪਾਦ ਬਿਮਲ। ਹੇ ਵਾਹਿਗੁਰੂ, ਸਰਗੁਣ ਸਰੂਪ ਵਿੱਚ ਤੇਰੇ ਹਜ਼ਾਰਾਂ ਹੀ ਚਰਨ ਪਾਦ ਚਰਨ। ਸਹਿਸ ਪਾਦ ਬਿਮਲ, ਬਿਮਲ ਦਾ ਅਰਥ ਬੇਮਾਲ, ਪਾਠ ਬਿਮਲ ਹੀ ਹੈ। ਅਰਥ ਕਰਨ ਲੱਗਿਆਂ ਬੇ ਥੋੜ੍ਹਾ ਜਿਹਾ ਵੱਖਰਾ ਕਰ ਲਾਂਗੇ, ਬੇਮਾਲ ਮੈਲ ਤੋਂ ਰਹਿਤ। ਸਰਗੁਣ ਸਰੂਪ ਵਿੱਚ ਸੱਚੇ ਪਾਤਸ਼ਾਹ ਤੁਹਾਡੇ ਹਜ਼ਾਰਾਂ ਚਰਨ। ਸਹਿਸ ਪਾਦ ਬਿਮਲ ਨਾਨ ਏਕ ਪਾਦ, ਨਾਨ ਪਾਠ ਹੀ ਪੋਲਾ ਜਾ ਕਰਨਾ, ਨਾਨ ਏਕ ਪਾਦ ਨਹੀਂ ਹੈ, ਨਾਨ ਦਾ ਅਰਥ ਨਹੀਂ ਹੈ ਏਕ ਪਾਦ, ਇੱਕ ਵੀ ਤੇਰਾ ਚਰਨ ਹੈ ਨਹੀਂ ਨਿਰਗੁਣ ਰੂਪ ਵਿੱਚ। ਸੁਖਮਨੀ ਸਾਹਿਬ ਦਾ ਪਾਠ ਕਰਦੇ ਹਾਂ, ਸਰਗੁਣ ਨਿਰਗੁਣ ਨਿਰੰਕਾਰ, ਪਰਮੇਸ਼ਰ ਦੇ ਦੋ ਰੂਪ ਨੇ ਸਤਸੰਗੀਓ। ਇੱਕ ਅਦ੍ਰਿਸ਼ ਰੂਪ ਜਿਹੜਾ ਸਾਨੂੰ ਦਿਸਦਾ ਹੀ ਨਹੀਂ, ਰੂਪ ਰੇਗ ਸੇ ਨਿਆਰਾ। ਜਾਪ ਸਾਹਿਬ 'ਚ ਆਪਾਂ ਰੋਜ਼ ਪੜ੍ਹਦੇ ਹਾਂ, ਚੱਕਰ ਚੀਹਨ ਅਰ ਵਰਨ ਜਾਤ ਅਰ ਪਾਤ ਨਿਹਨ ਜਿਹ, ਰੂਪ ਰੰਗ ਅਰ ਰੇਖ ਭੇ ਕੋ ਕਹਿ ਨ ਸਕਤ ਕਿਹ। ਉਹਦਾ ਨਾ ਕੋਈ ਰੂਪ, ਨਾ ਕੋਈ ਰੰਗ, ਨਾ ਆਕਾਰ, ਨਾ ਉਹ ਸਤਸੰਗੀ ਉਹਦਾ ਕੋਈ ਰੂਪ, ਅਤੇ ਨਾ ਉਹਦੇ ਕੋਈ ਹੱਥ, ਨਾ ਉਹਦੇ ਕੋਈ ਪੈਰ, ਜੋਤ ਰੂਪ ਪਰਮਾਤਮਾ। ਸੋ ਇਸ ਲਈ ਕਹਿੰਦੇ ਹਨ ਨਨ ਨੈਣ ਹੈ ਸਹਿਸ ਪਦ ਬਿਮਲ ਨਨ ਏਕ ਪਾਦ, ਇੱਕ ਵੀ ਤੁਹਾਡਾ ਚਰਨ ਨਿਰਗੁਣ ਰੂਪ ਵਿੱਚ ਨਹੀਂ। ਸੋ ਇਸ ਲਈ ਇਹ ਪੰਕਤੀਆਂ ਜਦੋਂ ਪੜ੍ਹਦੇ ਆਪਾਂ ਤਾਂ ਇਹਨਾਂ ਨੂੰ ਖਿਆਲ ਰੱਖਣਾ ਹੈ, ਸਹਿਸ ਪਾਦ ਪੋਲਾ ਜਿਹਾ ਬੋਲਣਾ, ਪਾਦ ਨੈਣ ਨਨ ਨੈਣ ਹੈ ਤੋਹੇ ਕ ਸਹਿਸ ਮੂਰਤ ਨਨ ਏਕ ਤੋਹੀ। ਸਰਗੁਣ ਰੂਪ ਵਿੱਚ ਹਜ਼ਾਰਾਂ ਹੀ ਤੁਹਾਡੇ ਰੂਪ, ਅਤੇ ਨਿਰਗੁਣ ਰੂਪ ਵਿੱਚ ਹੇ ਵਾਹਿਗੁਰੂ ਤੁਹਾਡਾ ਕੋਈ ਵੀ ਸਰੂਪ ਹੈ ਨਹੀਂ। ਵੀ ਪਹਿਲੀ ਪੰਕਤੀ ਆਉਂਦੀ ਸਹਿ ਸਤਾਵ ਨੈਣ, ਨਾਨ ਨੈਣ ਹੈ ਤੋਹੇ ਕੋ। ਸਰਗੁਣ ਰੂਪ ਵਿੱਚ ਤੁਹਾਡੇ ਲੱਖਾਂ ਹਜ਼ਾਰਾਂ ਨੇਤਰ, ਅਤੇ ਨਿਰਗੁਣ ਰੂਪ ਵਿੱਚ ਤੁਹਾਡਾ ਕੋਈ ਨੇਤਰ ਨਹੀਂ। ਸੋ ਸਹਿਸ ਤਾਵ ਨੈਣ ਨਨ ਨੈਣ ਹੈ ਤੋਹੇ ਕੋ, ਸਹਿਸ ਮੂਰਤ ਨਨ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ, ਗੰਧ ਬਿਨ ਸਹਿਸ ਤਵ ਗੰਧ ਇਹ ਚਲਤ ਮੋਹੀ। ਸਹਿਸ ਤਵ ਗੰਧ, ਗੰਧ ਦਾ ਅਰਥ ਹੁੰਦਾ ਹੈ ਨੱਕ। ਹੇ ਵਾਹਿਗੁਰੂ, ਸਰਗੁਣ ਰੂਪ ਵਿੱਚ ਤੁਹਾਡੇ ਹਜ਼ਾਰਾਂ ਹੀ ਨੱਕ, ਅਤੇ ਨਿਰਗੁਣ ਰੂਪ ਵਿੱਚ ਤੁਹਾਡਾ ਕੋਈ ਨੱਕ ਨਹੀਂ। ਗੰਧ ਦਾ ਅਰਥ ਹੈ ਨੱਕ। ਇਸ ਲਈ ਇੱਥੇ ਮਹਾਰੇ ਬਖਸ਼ਿਸ਼ ਕਰਦੇ ਨੇ ਕਿ ਪਾਈਏ ਪਾਦ ਨਿਰਬਾਣੀ, ਗੁਰੂ ਦੀ ਕਿਰਪਾ ਨਾਲ ਨਿਰਬਾਣ ਪਦਵੀ ਮਿਲਦੀ ਪਿਆਰਿਓ। ਪੰਕਤੀ ਆਪਨੇ ਕਈ ਵਾਰ ਸੁਣੀ ਹੋਵੇਗੀ ਕਿ ਕਰਮ ਧਰਮ ਪਾਖੰਡ ਜੋ ਦੀਸਹਿ ਤਿੰਨ ਜਮ ਜਾਗਾਤੀ ਲੂਟੈ, ਨਿਰਬਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜੇ ਛੂਟੈ। ਇਹਦਾ ਅਰਥ ਬਣਦਾ ਹੈ ਕਿ ਕਰਮ ਧਰਮ ਪਾਖੰਡ ਜੋ ਦੀਸਹਿ, ਜਿਹੜੇ ਧਰਮ ਦੇ ਕਰਮ ਅਸੀਂ ਪਾਖੰਡ ਦੇ ਨਾਲ ਕਰਦੇ ਨਾ, ਵਿਖਾਵੇ ਲਈ, ਲੋਕ ਵੇਖਣ ਬੜਾ ਸੇਵਾਦਾਰ ਏ, ਬੜਾ ਸਤਸੰਗੀ ਹੈ, ਬੜਾ ਦਾਨੀ ਹੈ ਬੰਦਾ, ਅਤੇ ਗੁਰੂ ਜੀ ਕਹਿੰਦੇ ਇਹ ਜਿਹੜੇ ਕਰਮ ਆਪਾਂ ਵਿਖਾ ਕੇ ਕਰਦੇ ਨਾ ਲੋਕਾਂ ਨੂੰ ਕਿ ਲੋਕ ਵੇਖਣ, ਇਹ ਰਸਤੇ ਵਿੱਚ ਹੀ ਜਮ ਦੂਟ ਲੁੱਟ ਲੈਂਦੇ ਨੇ। ਖੇਤੀਬਾੜੀ ਨਾਲ ਆਪਾਂ ਸੰਬੰਧਿਤ ਹਾਂ, ਫਸਲ ਜਦੋਂ ਬੀਜਦੇ ਹਾਂ ਅਤੇ ਉੱਤੇ ਮਾੜਾ ਜਾਂ ਪੋਲਾ ਜਾਂ ਸੁਹਾਗਾ ਮਾਰ ਦੇਈਦਾ ਤਾਂ ਕਿ ਬੀਜ ਢੱਕਿਆ ਜਾਏ, ਜਾਂ ਪਨੀਰੀ ਬੀਜਦੇ ਹਾਂ, ਅੱਜ ਕੱਲ੍ਹ ਪਨੀਰੀ ਬੀਜ ਰਹੇ ਹੋਣਗੇ, ਉਹ ਪਨੀਰੀ ਬੀਜਣ ਲੱਗੇ ਉਹਦੇ ਉੱਤੇ ਫਾਕਾ ਆਦਿ ਖਿਲਾਰ ਦਿੰਦੇ ਤਾਂ ਕਿ ਉਹਦੇ ਜਿਹੜੇ ਦਾਣੇ ਉਹ ਪੰਛੀ ਨਾ ਚੁੱਗ ਜਾਣ। ਇੱਦਾਂ ਜਦੋਂ ਕਿ ਅਸੀਂ ਦਾਨ ਕਰਨਾ, ਸੇਵਾ ਕਰਨੀ ਹੈ, ਆਨੰਦ ਵਿੱਚ ਗੁਪਤ ਕਰੀ ਜਾਓ, ਐਨ ਸੁਰਤ ਜੋੜ ਕੇ ਵੈਰੂ ਦੇ ਵਿੱਚ ਕਰੀ ਜਾਓ, ਪਰਮਾਤਮਾ ਜਾਣਦਾ, ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ। ਇਸ ਲਈ ਕਰਮ ਧਰਮ ਪਾਖੰਡ ਜੋ ਦੀਸਹਿ ਤਿੰਨ ਜਮ ਜਾਗਾਤੀ ਲੂਟੈ, ਜਮਾਂ ਦੇ ਜਾਗਾਤ ਰਸਤੇ 'ਚ ਲੁੱਟ ਲੈਂਦੇ ਨੇ। ਨਿਰਬਾਣ ਕੀਰਤਨ ਗਾਵੋ ਕਰਤੇ ਕਾ, ਇੱਥੇ ਵੀ ਨਿਰਬਾਣੀ ਪਾਠ ਆਇਆ ਅਤੇ ਨਿਰਬਾਣ ਦਾ ਅਰਥ ਹੁੰਦਾ ਬੰਧਨਾਂ ਤੋਂ ਮੁਕਤ ਕਰ ਦੇਣ ਵਾਲਾ। ਕੀਰਤਨ ਗਾਵੋ ਕਰਤੇ ਕਾ, ਪਰਮੇਸ਼ਰ ਦਾ ਕੀਰਤਨ ਜਿਹੜਾ ਬੰਧਨਾਂ ਤੋਂ ਮੁਕਤ ਕਰ ਦਿੰਦਾ, ਗਾਵੋ ਨਿਮਖ ਸਿਮਰਤ ਜਿਤ ਛੂਟੈ, ਇੱਕ ਨਿਮਖ ਮਾਤਰ ਵੀ ਪਰਮਾਤਮਾ ਦਾ ਜਸ ਵਾਹਿਗੁਰੂ ਦੀ ਕੀਰਤੀ ਕਰ ਲਈਏ ਅਤੇ ਜੀਵ ਛੁੱਟ ਜਾਂਦਾ। ਸੱਚੇ ਪਾਤਸ਼ਾਹ ਕਹਿੰਦੇ ਵੱਡੇ ਭਾਗ ਸਤਿਗੁਰ ਮਿਲੇ ਪਾਈਏ ਪਾਦ ਨਿਰਬਾਣੀ, ਵੱਡਿਆਂ ਭਾਗਾਂ ਨਾਲ ਗੁਰੂ ਮਿਲਦਾ, ਗੁਰੂ ਦੀ ਕਿਰਪਾ ਨਾਲ ਨਿਰਬਾਣ ਪਦਵੀ ਮਿਲਦੀ ਹੈ, ਮੁਕਤੀ ਮਿਲਦੀ ਹੈ, ਜੀਵ ਛੁੱਟ ਜਾਂਦਾ ਸਤਸੰਗੀਓ।
ਭਾਈ ਭਗੀਰਥ ਜੀ ਦਾ ਮੈਂ ਬੇਨਤੀ ਕਰ ਰਿਹਾ ਸੀ, ਦੇਵੀ ਜਿਹੜੀ ਸੀ ਉਹ ਕਹਿੰਦੀ ਕਿ ਮੁਕਤੀ ਦਾਤਾ ਬੈਠਾ ਹੈ ਸੁਲਤਾਨਪੁਰ ਲੋਧੀ, ਇੱਥੇ ਮਹਾਰਾਜ ਦੇ ਚਰਨਾਂ 'ਚ ਆ ਗਿਆ, ਸੱਚੇ ਪਾਤਸ਼ਾਹ ਦੀ ਸੇਵਾ ਕੀਤੀ ਅਤੇ ਗੁਰੂ ਜੀ ਦੇ ਪੰਜਾਂ ਪਿਆਰਿਆਂ ਵਿੱਚ ਭਾਈ ਭਗੀਰਥ ਜੀ ਹੋਏ ਨੇ। ਗੁਰੂ ਨਾਨਕ ਦੇਵ ਜੀ ਦੇ ਪੰਜ ਪਿਆਰੇ ਸੀ, ਬੇਨਤੀ ਕੀਤੀ ਸੀ ਪਹਿਲਾਂ ਵੀ, ਲਹਿਣਾ ਜੀ, ਬਾਬਾ ਬੁੱਢਾ ਸਾਹਿਬ ਜੀ, ਭਾਈ ਸਧਾਰਨ ਜੀ, ਭਾਈ ਭਗੀਰਥ ਜੀ ਅਤੇ ਮਨਸੁਖ ਸ਼ਾਹੂਕਾਰ। ਅਤੇ ਇਸ ਤਰੀਕੇ ਨਾਲ ਸਤਸੰਗੀਓ, ਉਹ 'ਤੇ ਗੁਰੂ ਨੇ ਕਿਰਪਾ ਕੀਤੀ ਅਤੇ ਉਹ ਮੁਕਤ ਹੋ ਗਿਆ ਰੱਬ ਦਾ ਪਿਆਰਾ। ਉਹਦੇ ਘਰ ਵੀ ਗੁਰਦੁਆਰਾ ਬਣਿਆ ਮਲਸੀਆਂ ਪਿੰਡ ਵਿੱਚ, ਇਤਿਹਾਸ ਵਿੱਚ ਹੀ ਪਿਆਰੇ ਉਹਦਾ ਨਾਮ ਆਉਂਦਾ, ਮੁਕਤ ਹੋ ਗਿਆ ਵਾਹਿਗੁਰੂ ਦਾ ਪਿਆਰਾ। ਮੈਂ ਉਹ ਲਗੀਆ ਉਹ ਲਗੀ, ਇਹ ਪਾਠ ਹੈ ਊੜੇ ਦਾ ਮੂੰਹ ਖੁੱਲ੍ਹਾ ਅਤੇ ਲੱਲੇ ਦੇ ਥੱਲੇ ਹਾ ਹਾ ਹਲੰਤ ਗੱਗੇ ਬਿਆਰੀ ਐੜੇ ਕਨਾ ਉਹ ਲਗੀਆ, ਇਹਨੂੰ ਪੜ੍ਹਨ ਲੱਗਿਆ ਥੋੜ੍ਹਾ ਜ਼ੋਰ ਦੇ ਕੇ ਪੜ੍ਹਾਂਗੇ, ਅਤੇ ਉਹ ਲਗੀਆ ਉਹ ਲਗੀ ਇਹਦੇ ਥੱਲੇ ਵੀ ਹਲੰਤ ਲੱਗਾ ਭਾਰਾ ਲੱਗਾ, ਇਸ ਲਈ ਇਹਨੂੰ ਭਾਰਾ ਬੋਲਾਂਗੇ। ਮੈਂ ਉਹ ਲਗੀਆ ਉਹ ਲਗੀ ਹਮ ਸ਼ੋਰੂ ਥਾਰੇ, ਬੇਨਤੀ ਕਰੀਏ ਹੇ ਵਾਹਿਗੁਰੂ, ਅਸੀਂ ਤੁਹਾਡੇ ਨੌਕਰਾਂ ਦੇ ਨੌਕਰ, ਦਾਸਾਂ ਦੇ ਦਾਸ, ਤੁਹਾਡੇ ਸ਼ੋਰੇ, ਤੁਹਾਡੇ ਮਹਾਰਾਜ ਬੱਚੇ ਹਾਂ। ਥਾਰੇ ਦਾ ਅਰਥ ਤੁਹਾਡੇ, ਇਹ ਥਲੀ ਦੀ ਬੋਲੀ ਸਾਸੀ, ਥਾਰੇ ਹਮਾਰੇ ਆਦਿਕ। ਅਤੇ ਗੁਰੂ ਜੀ ਕਹਿੰਦੇ ਬੇਨਤੀ ਕਰੋ, ਮੈਂ ਉਹ ਲੱਗੀ ਆ ਉਹ ਲੱਗੀ ਹੀ ਵਾਹਿਗੁਰੂ, ਜਿਹੜੀ ਤੇਰੇ ਪਿਆਰਿਆਂ ਨੂੰ ਪ੍ਰੀਤ ਲੱਗੀ ਮੈਨੂੰ ਉਹ ਲੱਗ ਜਾਏ, ਮੈਂ ਤੁਹਾਡੇ ਦਸ ਦਰ ਦਾ ਦਾਸ ਬਣ ਜਾਵਾਂ, ਤੁਹਾਡੇ ਦਰ ਦਾ ਸੇਵਕ ਬਣ ਜਾਵਾਂ, ਤੁਹਾਡੇ ਦਰ ਦਾ ਨੌਕਰ ਬਣ ਜਾਵਾਂ। ਜਿਉਂ ਤੂੰ ਰੱਖ ਹੈ ਤਿਉਂ ਰਹਾਂ, ਮੁੱਖ ਨਾਮ ਹਮਾਰੇ। ਵਾਹਿਗੁਰੂ ਜਿਵੇਂ ਤੁਸੀਂ ਰੱਖੋ ਅਸੀਂ ਉੱਦਾਂ ਹੀ ਤੁਹਾਡੇ ਦਰ 'ਤੇ ਰਹੀਏ, ਮੁੱਖ ਨਾਮ ਹਮਾਰੇ, ਅਤੇ ਸਾਡੇ ਮੂੰਹ ਦੇ ਵਿੱਚ ਤੁਹਾਡੇ ਨਾਮ ਰੂਪੀ ਇਹ ਬਖਸ਼ਿਸ਼ ਸਾਡੇ ਮੁੱਖ ਵਿੱਚ ਪੈ ਜਾਵੇ, ਭਾਵ ਕਿ ਅਸੀਂ ਮੁੱਖ ਦੁਆਰਾ ਵਾਹਿਗੁਰੂ ਤੁਹਾਡਾ ਨਾਮ ਜਪੀਏ। ਰਹਾਓ ਵਿਸ਼ਰਾਮ ਦੇ ਕੇ ਸਤਿਗੁਰੂ ਜੀ ਮਿਹਰ ਕਰਦੇ ਨੇ, ਦਰਸ਼ਨ ਕੀ ਪਿਆਸਾ ਘਣੀ, ਭਾਣੇ ਮਨ ਭਾਈਐ। ਦਰਸ਼ਨਾਂ ਦੀ ਬਹੁਤ ਜ਼ਿਆਦਾ ਪਿਆਸ ਹੈ, ਪਿਆਸ ਦਾ ਮਤਲਬ ਇੱਛਾ ਹੈ ਅੰਦਰ ਕਿ ਵਾਹਿਗੁਰੂ ਦੇ ਦਰਸ਼ਨ ਹੋ ਜਾਣ। ਰੋਜ਼ ਆਪਾਂ ਨਿਤਨੇਮ ਕਰਦੇ ਹਾਂ, ਸਾਚੇ ਨਾਮ ਕੀ ਲਾਗੇ ਭੂਖ, ਉਤ ਭੁੱਖੇ ਖਾਏ ਚਲੀਏ ਦੁੱਖ। ਇਹਦਾ ਮਤਲਬ ਅੰਦਰ ਇੱਛਾ ਪੈਦਾ ਹੋਵੇ ਤਾਂ ਨਾਮ ਨੂੰ ਜੀ ਕਰਦਾ ਪਿਆਰਿਓ, ਜਦੋਂ ਨਾਮ ਜਪਣ ਨੂੰ ਜੀ ਕਰੇ ਇਹਦਾ ਮਤਲਬ ਸਾਡੇ ਅੰਦਰ ਭੁੱਖ ਲੱਗੀ ਹੈ, ਭੁੱਖ ਲੱਗੇ ਤਾਂ ਪ੍ਰਸ਼ਾਦੇ ਨੂੰ ਜੀ ਕਰਦਾ। ਇੱਦਾਂ ਜਦੋਂ ਅੰਦਰ ਤਾਂ ਇੱਛਾ ਪੈਦਾ ਹੁੰਦੀ ਨਾ, ਮੈਂ ਵਾਹਿਗੁਰੂ ਦਾ ਨਾਮ ਜਪਾਂ, ਸਿਮਰਨ ਕਰਾਂ, ਇਹਦਾ ਮਤਲਬ ਅੰਦਰ ਸਾਡੀ ਭੁੱਖ ਲੱਗੀ ਹੈ ਨਾਮ ਦੀ। ਦਰਸ਼ਨ ਕੀ ਪਿਆਸਾ ਘਣੀ, ਦਰਸ਼ਨਾਂ ਦੀ ਬਹੁਤ ਪਿਆਸ ਲੱਗੀ ਹੈ। ਧੰਨ ਬੇਬੇ ਨਾਨਕੀ ਜੀ, ਗੁਰੂ ਨਾਨਕ ਦੇਵ ਜੀ ਤੋਂ ਵੱਡੇ ਨੇ ਅਤੇ ਪਿੰਡ ਚਾਹਲ ਦੇ ਵਿੱਚ ਉਹਨਾਂ ਦਾ ਜਨਮ ਹੋਇਆ, ਆਪਣੇ ਨਾਨਕਿਆਂ ਦੇ ਘਰ, ਚਾਹਲ ਪਿੰਡ ਲਾਹੌਰ ਦੇ ਨੇੜੇ ਹੈ ਪਿਆਰਿਓ, ਗੁਰੂ ਨਾਨਕ ਦੇਵ ਦੇ ਨਾਨਕੇ। ਔਰ 5 ਸਾਲ ਵੱਡੇ ਸੀ, ਇੱਕ ਦਿਨ ਬਾਹਰ ਖੇਡਦੇ ਨੇ ਕਿਸੇ ਬੱਚੀਆਂ ਦੇ ਨਾਲ, ਅਤੇ ਮਾਂ ਬਾਪ ਦਾ ਸੁਭਾਅ ਪਿਆਰਿਓ, ਬੱਚਿਆਂ ਨੂੰ ਘਰੋਂ ਕੁਛ ਗਾਈਡ ਕਰਦੇ ਨੇ, ਆਹ ਨਹੀਂ ਕਰਨਾ ਆਹ ਨਹੀਂ ਕਰਨਾ। ਕੋਈ ਐਸਾ ਪਰਿਵਾਰ ਹੋਏਗਾ ਉਹਨੇ ਕਹਿ ਤਾ ਆੜੀ ਕੁੜੀ ਹੈ ਨਾ, ਇਹਦੇ ਨਾਲ ਨਾ ਖੇਡਿਆ ਕਰੋ। ਕਹਿੰਦੇ ਕਿਉਂ? ਕਹਿੰਦੇ ਇਹਦਾ ਵੀਰ ਨਹੀਂ ਹੈਗਾ, ਇਹਦੇ ਨਾਲ ਨਾ ਖੇਡਿਆ ਕਰੋ, ਇਹਦਾ ਪਰਛਾਵਾਂ ਨਾ ਲਿਆ ਕਰੋ। ਘਰ ਆ ਕੇ ਬੇਨਤੀ ਕੀਤੀ, ਮਾਂ ਮੈਨੂੰ ਅੱਜ ਬੱਚੀਆਂ ਨੇ ਇੱਦਾਂ ਕਿਹਾ। ਕਹਿੰਦੀ ਪੁੱਤ ਅਰਦਾਸ ਕਰਿਆ ਕਰ, ਪਰਮਾਤਮਾ ਕਿਰਪਾ ਕਰੇਗਾ। ਸੋ ਬੇਬੇ ਨਾਨਕੀ ਨੇ ਅੰਦਰੋਂ ਜੁੜ ਕੇ ਅਰਦਾਸ ਕੀਤੀ, ਹੇ ਪਰਮਾਤਮਾ, ਹੇ ਭਗਵਾਨ, ਮੈਨੂੰ ਵੀਰ ਦੀ ਦਾਤ ਦੇ। ਜਗਤ ਗੁਰੂ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਪ੍ਰਗਟ ਹੋਏ, 5 ਸਾਲ ਦੇ ਬੇਬੇ ਨਾਨਕੀ ਜੀ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ ਨੇ। ਤੁਲਸਾ ਦਾਸੀ ਅਤੇ ਸਤਸੰਗੀਓ, ਉਹ ਗੁਰੂ ਨਾਨਕ ਦੇਵ ਦੇ ਚਰਨਾਂ ਦੀ ਸੇਵਕ ਬਣ ਕੇ ਤਰੀ। ਔਰ ਕਹਿੰਦੇ ਨੇ ਕਿ ਬੇਬੇ ਨਾਨਕੀ ਜੀ ਇੱਕ ਦਿਨ ਸੁਲਤਾਨਪੁਰ ਲੋਧੀ ਵਿਆਹੇ ਸੀ ਭਾਈਆ ਜੈ ਰਾਮ ਜੀ ਦੇ ਨਾਲ, ਅਤੇ ਇੱਕ ਦਿਨ ਪ੍ਰਸ਼ਾਦਾ ਪਕਾ ਰਹੇ ਨੇ ਬੇਬੇ ਜੀ। ਪ੍ਰਸ਼ਾਦਾ ਜਦੋਂ ਉਹਨਾਂ ਨੇ ਤਵੇ 'ਤੇ ਪਾਇਆ, ਥੱਲਿਆ ਫੁੱਲ ਗਿਆ। ਇੰਨੀ ਮਨ 'ਚ ਇੱਛਾ ਆਈ ਕਿ ਹੇ ਸੱਚੇ ਪਾਤਸ਼ਾਹ, ਪ੍ਰਸ਼ਾਦਾ ਫੁੱਲਿਆ ਅਤੇ ਮਹਾਰਾਜ ਜੇ ਹਾਜ਼ਰ ਹੁੰਦੇ ਤਾਂ ਪ੍ਰਸ਼ਾਦਾ ਛਕ ਲੈਂਦੇ। ਗੁਰੂ ਨਾਨਕ ਦੇਵ ਜੀ ਨੇ ਪਿੱਛੋਂ ਆਵਾਜ਼ ਮਾਰੀ, ਬੇਬੇ ਭੁੱਖ ਬੜੀ ਲੱਗੀ ਅੱਜ, ਉੱਠੇ ਛੇਤੀ ਨਾਲ ਬੇਬੇ ਜੀ। ਪ੍ਰਸ਼ਾਦਾ ਲਾ ਕੇ ਛਿੱਕੂ 'ਚ ਰੱਖ ਲਿਆ, ਢੱਕ ਲਿਆ, ਚਰਨਾਂ 'ਤੇ ਮੱਥਾ ਟੇਕਿਆ। ਸੱਚੇ ਪਾਤਸ਼ਾਹ ਤੁਸੀਂ ਇੱਥੇ ਸੀ? ਕਹਿੰਦੇ ਨਹੀਂ, ਅਸੀਂ ਦੂਰ ਵੜੇ ਸੀ, ਤੁਸੀਂ ਯਾਦ ਕੀਤਾ ਗਿਆ ਗਏ। ਜਹ ਜੇ ਭਗਤ ਅਰਾਧੇ ਤਹਿ ਤਹਿ ਦ੍ਰਿਸ਼ਟਾਇਆ,
ਜਿੱਥੇ ਕੋਈ ਯਾਦ ਕਰਦਾ ਸਤਸੰਗੀ ਗੁਰੂ ਹਾਜ਼ਰ ਨਾਜ਼ਰ ਹੁੰਦਾ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਸ਼ਿਆ ਰਿਆਇਤ, ਉਸੇ ਵੇਲੇ ਹਾਜ਼ਰ ਹੋਏ ਗੁਰੂ ਨਾਨਕ ਦੇਵ ਜੀ ਮਹਾਰਾਜ, ਦਰਸ਼ਨ ਦਿੱਤੇ। ਦਰਸ਼ਨ ਕੀ ਪਿਆਸਾ ਘਣੀ ਭਾਣੇ ਮਨ ਭਾਈਐ, ਭਾਈ ਜੀ ਦੀ ਸੇਵਾ ਵਾਹਿਗੁਰੂ ਨੂੰ ਭਾ ਜਾਵੇ, ਚੰਗੀ ਲੱਗ ਜਾਵੇ, ਜਿਹੜਾ ਪਰਮਾਤਮਾ ਦੇ ਭਾਣੇ 'ਚ ਰਹਿੰਦਾ, ਉਹਦੀ ਆਗਿਆ 'ਚ ਰਹਿੰਦਾ, ਮਨ ਭਾਈਐ ਅਤੇ ਉਹ ਪਰਮਾਤਮਾ ਦੇ ਮਨ ਨੂੰ ਭਾ ਜਾਂਦਾ, ਉਹ ਪਰਮਾਤਮਾ ਨੂੰ ਚੰਗਾ ਲੱਗਦਾ ਜਿਹੜਾ ਵਾਹਿਗੁਰੂ ਦੇ ਭਾਣੇ 'ਚ ਰਹਿੰਦਾ। ਮੇਰੇ ਠਾਕੁਰ ਹਾਥ ਵਡਿਆਈਆਂ ਭਾਣੇ ਪਤ ਪਾਈਐ, ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਮੇਰੇ ਵਾਹਿਗੁਰੂ ਪਰਮਾਤਮਾ ਦੇ ਹੱਥ 'ਚ ਸਾਰੀਆਂ ਵਡਿਆਈਆਂ ਹਨ, ਉਹ ਮਾਣ ਦਿੰਦਾ, ਸਨਮਾਨ ਦਿੰਦਾ, ਵਡਿਆਈ ਦਿੰਦਾ, ਭਾਣੇ ਪਤ ਪਾਈਐ, ਉਹਦੇ ਭਾਣੇ ਵਿੱਚ ਚੱਲਣ ਦੇ ਨਾਲ ਇੱਜ਼ਤ ਮਿਲਦੀ ਹੈ, ਆਗਿਆ ਵਿੱਚ ਚੱਲੀਏ ਪਰਮਾਤਮਾ ਦੀ ਆਗਿਆ ਵਿੱਚ ਸਤਿਕਾਰ ਮਿਲਦਾ। ਸਤਸੰਗੀਓ, ਸਾਚੋ ਦੂਰ ਨਾ ਜਾਣੀਐ ਅੰਤਰ ਹੈ ਸੋਈ, ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਜਿਹੜਾ ਸੱਚਾ ਵਾਹਿਗੁਰੂ ਹੈ ਨਾ, ਦੂਰ ਨਾ ਜਾਣੀਏ ਉਹਨੂੰ, ਦੂਰ ਨਾ ਜਾਣੋ, ਉਹ ਕੋਲ ਹੀ ਹੈ। ਅੰਤਰ ਹੈ ਸੋਈ, ਉਹ ਸਾਡੇ ਸਾਰਿਆਂ ਦੇ ਅੰਦਰ ਹੈ। ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਿਹਾ ਭਗਵੰਤ, ਜਹ ਦੇਖਾਂ ਤੈ ਰਵ ਰਹੇ ਕਿਨ ਕੀਮਤ ਹੋਈ। ਸੱਚੇ ਪਾਤਸ਼ਾਹ ਕਹਿੰਦੇ ਮੈਂ ਜਿੱਥੇ ਦੇਖਦਾ ਹਾਂ ਉੱਥੇ ਪਰਮਾਤਮਾ ਹਾਜ਼ਰ ਨਾਜ਼ਰ ਹੈ। ਕਿਨ ਕੀਮਤ ਹੋਈ, ਅਤੇ ਕਿਹੜੇ ਤਰੀਕੇ ਨਾਲ ਪਰਮਾਤਮਾ ਦੀ ਕੀਮਤ ਕੋਈ ਪਾ ਸਕਦਾ, ਉਹਦੀ ਕੀਮਤ ਨਹੀਂ ਸਤਸੰਗੀ ਪੈ ਸਕਦੀ। ਆਪ ਕਰੇ ਆਪੇ ਹਰੇ ਵੇਖੈ ਵਡਿਆਈ, ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਆਪ ਕਰੇ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਦਾ, ਆਪੇ ਹਰੈ ਅਤੇ ਆਪ ਹੀ ਸ੍ਰਿਸ਼ਟੀ ਨੂੰ ਨਾਸ ਕਰ ਦਿੰਦਾ। ਵੇਖੇ ਵਡਿਆਈ ਅਤੇ ਕਰ ਕਰਕੇ ਵਡਿਆਈਆਂ, ਅਤੇ ਫਿਰ ਪਰਮਾਤਮਾ ਵੇਖ ਰਿਹਾ, ਇਹ ਸਾਰੇ ਕੌਤਕ ਕਰਦਾ ਵਾਹਿਗੁਰੂ, ਫਿਰ ਆਪਣੀ ਵਡਿਆਈ ਨੂੰ ਪਰਮਾਤਮਾ ਆਪ ਹੀ ਵੇਖਦਾ। ਗੁਰਮੁਖ ਹੋਏ ਨਿਹਾਲੀਐ ਇਉਂ ਕੀਮਤ ਪਾਈ, ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਗੁਰਮੁਖ ਹੋਏ, ਗੁਰੂ ਕੇ ਲੜ ਲੱਗ ਕੇ ਗੁਰਮੁਖ ਬਣ ਜਾਈਏ, ਨਿਹਾਲੀਏ ਫਿਰ ਵੇਖੀਏ, ਭਾਵ ਕਿ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਨੂੰ ਵੇਖੀਏ, ਇਉਂ ਕੀਮਤ ਪਾਈ। ਇਸ ਤਰੀਕੇ ਨਾਲ ਵਾਹਿਗੁਰੂ ਦੀ, ਪਰਮਾਤਮਾ ਦੀ ਕੀਮਤ ਪੈ ਜਾਂਦੀ ਹੈ।

ਸਿਮਰਨ ਦਾ, ਵਾਹਿਗੁਰੂ ਦੀ ਬੰਦਗੀ ਦਾ, ਗੁਰਮੁਖਾਂ ਨੂੰ ਜਿਹੜੇ ਗੁਰੂ ਵਾਲੇ ਬਣ ਗਏ, ਜੀਵਤਿਆਂ ਲਾਹਾ ਮਿਲੇ, ਉਹਨਾਂ ਨੂੰ ਜਿਉਂਦਿਆਂ ਹੀ ਪਰਮੇਸ਼ਰ ਦੇ ਨਾਮ ਦਾ ਲਾਹਾ ਮਿਲ ਜਾਂਦਾ ਹੈ। ਗੁਰ ਕਾਰ ਕਮਾਵੇ, ਜਿਹੜੇ ਰੱਬ ਦੇ ਪਿਆਰੇ ਗੁਰੂ ਦੀ ਕਾਰ ਕਰਦੇ ਨੇ, ਗੁਰੂ ਮਹਾਰਾਜ ਦੀ ਸੇਵਾ ਕਰਦੇ ਨੇ। ਅਕਬਰਪੁਰ ਪਿੰਡ ਸਤਸੰਗੀਓ, ਅਕਬਰਪੁਰ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਜੀਆਂ ਦਾ ਭਲਾ ਕਰਦੇ ਆ। ਪਿੰਡ ਦੇ ਬਾਹਰ ਬਾਰ ਜਾ ਬੈਠੇ ਖੂਹ ਤੇ, ਉੱਥੇ ਇੱਕ ਬੱਚੇ ਨੇ ਪਾਣੀ ਲਾਇਆ ਹੋਇਆ ਸੀ ਖੇਤਾਂ ਨੂੰ, ਤੇ ਉਹਨੇ ਵੇਖਿਆ ਸਾਧੂ ਆਏ ਨੇ। ਉਹਨੇ ਸਤਿਕਾਰ ਕੀਤਾ, ਉੱਠ ਕੇ ਤੇ ਸਤਿਕਾਰ ਕੀਤਾ। ਉਹਨੇ ਕੁਛ ਕੱਖ ਲਿਆਂਦੇ, ਪਰਾਲੀ ਲਿਆਂਦੀ ਜਾਂ ਕੋਈ ਪੱਲਰਾ ਆਦਿਕ ਲਿਆ, ਥੱਲੇ ਵਿਛਾਤਾ, ਮਹਾਂਪੁਰਸ਼ੋ ਇੱਥੇ ਬਹਿ ਜਾਓ ਤੇ ਮੈਨੂੰ ਦਿਓ ਆਗਿਆ, ਮੈਂ ਘਰੋਂ ਜਾ ਕੇ ਜਲ ਪਾਣੀ ਲਿਆਉਂਦਾ ਹਾਂ, ਕੋਈ ਦੁੱਧ ਵਗੈਰਾ ਲਿਆਉਂਦਾ ਤੁਹਾਡੇ ਲਈ। ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਕਹਿਣ ਲੱਗੇ, ਸੱਥਰ ਤੇਰਾ ਲੇਖ ਨਿਹਾਲੀ, ਭਾਓ ਤੇਰਾ ਪਕਵਾਨ, ਨਾਨਕ ਸਿਫਤੀ ਰੱਜਿਆ ਆਓ ਬਹੁ ਸੁਲਤਾਨ। ਇਹ ਗੁਰਬਾਣੀ ਦੀ ਪੰਕਤੀ ਨਹੀਂ, ਇਤਿਹਾਸ ਦੀ ਪੰਕਤੀ। ਸਤਸੰਗਿਓ, ਗੁਰੂ ਨਾਨਕ ਦੇਵ ਜੀ ਬੱਚੇ ਨੂੰ ਕਹਿਣ ਲੱਗੇ ਕਿ ਸੱਥਰ ਤੇਰਾ ਲੇਖ ਨਿਹਾਲੀ, ਸੱਥਰ ਦਾ ਥੱਲੇ ਭੁੰਜੇ ਬਹਿ ਜਾਣਾ, ਭੁੰਜੇ ਕੁਛ ਵਿਛਾ ਦੇਣਾ। ਕਹਿੰਦੇ ਜਿਹੜਾ ਤੂੰ ਸਾਡੇ ਥੱਲੇ ਵਿਛਾ ਦਿੱਤਾ ਨਾ ਕੁਛ ਘਾਹ ਬੂਟ, ਇਹੀ ਸਾਡੇ ਵਾਸਤੇ ਰਜਾਈ ਹੈ ਅਤੇ ਇਹੀ ਸਾਡੇ ਲਈ ਤੜਾਈ ਹੈ। ਸੱਥਰ ਤੇਰਾ ਲੇਖ ਨਿਹਾਲੀ, ਭਾਓ ਤੇਰਾ ਪਕਵਾਨ, ਜਿਹੜਾ ਤੂੰ ਸਾਨੂੰ ਪ੍ਰੇਮ ਕੀਤਾ ਨਾ, ਪ੍ਰੇਮ ਦੇ ਨਾਲ ਬੁਲਾਇਆ ਸਾਨੂੰ, ਸਾਡੇ ਲਈ ਇਹੀ ਪਕਵਾਨ ਹੈ, ਇਹੀ ਤੇਰੇ ਭੋਜਨ ਨੇ। ਨਾਨਕ ਸਿਫਤੀ ਰੱਜਿਆ, ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਮੈਂ ਤਾਂ ਵਾਹਿਗੁਰੂ ਦੀ ਸਿਫਤ ਕਰ ਕਰਕੇ ਨਾਮ ਦਾ ਭੋਜਨ ਛਕ ਛਕ ਕੇ ਰੱਜਿਆ ਪਿਆ। ਆਓ ਬਹੁ ਸੁਲਤਾਨ, ਉਹ ਗਰੀਬ ਬੱਚੇ ਨੂੰ ਮਹਾਰਾਜ ਕਹਿਣ ਲੱਗੇ ਆਓ ਬਹੁ ਸੁਲਤਾਨ, ਬਹਿ ਜਾ ਪੁੱਤਰ, ਤੂੰ ਤਾਂ ਬਾਦਸ਼ਾਹ ਹੈ। ਕਹਿੰਦੇ ਨੇ ਕਿ ਬੱਚਾ ਸਾਰੀ ਰਾਤ ਗੁਰੂ ਨਾਨਕ ਦੇਵ ਦੇ ਕੋਲ ਰਿਹਾ, ਭਜਨ ਸੁਣਦਾ ਰਿਹਾ, ਸੇਵਾ ਕਰਦਾ ਰਿਹਾ, ਹੋਲਾਂ ਭੁੰਨ ਕੇ ਦਿੱਤੀਆਂ ਹੋਲਾਂ। ਬਜ਼ੁਰਗ ਸਮਝਦੇ ਨੇ ਹੋਲਾਂ ਕਹਿੰਦੀ ਹੈ ਸਤਸੰਗੀਓ, ਹੋਲਾਂ ਹੁੰਦੀਆਂ ਨੇ ਚਣੇ ਦੇ ਬੂਟੇ, ਛੋਲਿਆਂ ਦੇ ਬੂਟੇ ਪੁੱਟ ਕੇ, ਜਿਹੜੇ ਨਾ ਅਜੇ ਪੱਕੇ ਹੋਣ ਅਤੇ ਨਾ ਬਹੁਤੇ ਕੱਚੇ, ਅੱਗ ਬਾਲ ਕੇ ਅਤੇ ਉਹਦੇ ਉੱਤੇ ਉਹਨਾਂ ਨੂੰ ਸਤਸੰਗੀ ਬੂਟਿਆਂ ਨੂੰ ਰੱਖ ਦਿੰਦੇ, ਪੱਤੇ ਆਦਿ ਸੜ ਜਾਂਦੇ ਨੇ, ਸੇਕ ਲੱਗਣ ਨਾਲ ਭੁੱਜ ਜਾਂਦੇ ਨੇ, ਉਹ ਬੜੀਆਂ ਸਵਾਦ ਲੱਗਦੀਆਂ ਹੋਲਾਂ। ਇੱਕ ਹੁੰਦੇ ਆਬੂ, ਪਿੰਡਾਂ ਥਾਵਾਂ ਤੋਂ ਆਏ ਆ, ਆਬੂ ਹੁੰਦੇ ਨੇ ਕਣਕ ਦੇ ਬੂਟੇ ਛਿੱਟੇ, ਜਿਹੜੇ ਪੱਕੇ ਨਾ ਹੋਣ, ਅਤੇ ਉਹਨਾਂ ਨੂੰ ਸਤਸੰਗੀ ਅੱਗ ਦੇ ਉੱਤੇ ਸੇਕੀਏ ਅਤੇ ਉਹ ਜਿਹੜੇ ਕਸੀਰ ਆਦਿਕ ਸੜ ਜਾਂਦੇ ਨੇ, ਉਹਨੂੰ ਸੇਕ ਲੱਗਣ ਨਾਲ ਥੋੜ੍ਹੇ ਜਿਹੇ ਉਹ ਪੱਕ ਜਾਂਦੇ ਨੇ, ਉਹਨੂੰ ਕਹਿੰਦੇ ਆਬੂ, ਅੱਤ ਦੇ ਸਵਾਦ ਉਹ ਵੀ। ਉਹਨੇ ਬੱਚੇ ਨੇ ਕੁਛ ਚਣੇ ਦੇ ਬੂਟੇ ਪੁੱਟ ਕੇ ਲਿਆਂਦੇ, ਅੱਗ ਬਾਲੀ, ਉਹਦੇ ਉੱਤੇ ਰੱਖ ਕੇ ਉਹਨੇ ਸੇਕੇ ਅਤੇ ਉਹ ਪੱਕ ਗਏ। ਉਹਨੇ ਇਕੱਠੇ ਕੀਤੇ, ਕੋਲੇ ਪਾਸੇ ਕਰ ਲਏ, ਗੁਰੂ ਨਾਨਕ ਦੇਵ ਦੇ ਚਰਨਾਂ 'ਚ ਰੱਖੇ, ਬਹੁਤ ਪਿਆਰ ਕੀਤਾ। ਗੁਰੂ ਜੀ ਨੇ ਛੱਕੇ ਬੱਚੇ ਨੂੰ ਦਿੱਤੇ। ਰਾਤ ਨਿਕਲ ਗਈ, ਤੜਕਾ ਆਇਆ ਅਤੇ ਕਹਿਣ ਲੱਗਾ ਮਹਾਰਾਜ ਮੈਨੂੰ ਆਗਿਆ ਦਿਓ, ਇੱਕ ਤਾਂ ਮੈਂ ਘਰੋਂ ਕੁਛ ਜਲ ਪਾਣੀ ਲੈ ਆਵਾਂ ਅਤੇ ਨਾਲੇ ਘਰ ਨੂੰ ਜਾਣਾ ਮੈਂ। ਸੱਚੇ ਪਾਤਸ਼ਾਹ ਕਹਿੰਦੇ ਤੂੰ ਜਾ, ਅਸੀਂ ਬਹਿੰਦੇ ਇੱਥੇ। ਕਹਿੰਦੇ ਨੇ ਕਿ ਜਦੋਂ ਉਹ ਨਗਰ ਦੇ ਵਿੱਚ ਗਿਆ, ਪੁਰਾਣੇ ਜਿਹੜੇ ਸ਼ਹਿਰ ਹੁੰਦੇ ਸੀ ਸਤਸੰਗੀਓ, ਪੁਰਾਣੇ ਸ਼ਹਿਰ ਜਿਹੜੇ ਹੁੰਦੇ ਸੀ, ਉਹਨਾਂ ਦੀ ਚਾਰ ਸਿਰੇ ਇੱਕ ਕੰਧ ਕੀਤੀ ਹੁੰਦੀ ਸੀ ਤਾਂ ਕਿ ਕੋਈ ਹਮਲਾਵਰ ਹਮਲਾ ਨਾ ਕਰੇ। ਅੱਜ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਜਾਓ ਅਤੇ ਉੱਥੇ ਗੇਟ ਹੁੰਦੇ ਨੇ, ਸ਼ੇਰਾਂ ਵਾਲਾ ਗੇਟ, ਹਾਲ ਗੇਟ, ਆ ਲੋਹਗੜ੍ਹ ਗੇਟ, ਆ ਗਿਲਵਾਲੀ ਗੇਟ, ਉਹ ਬਣੇ ਨੇ ਵੱਖ ਵੱਖ। ਉਹ ਗੇਟ, ਉਹ ਪੁਰਾਣਾ ਸ਼ਹਿਰ ਉਹਦੇ ਅੰਦਰ ਅੰਦਰ ਹੁੰਦਾ, ਹੁਣ ਤਾਂ ਸ਼ਹਿਰ ਬਹੁਤ ਵੱਡਾ ਹੋ ਗਿਆ। ਇੱਦਾਂ ਸਤਸੰਗੀਓ, ਜਿਹੜੇ ਸ਼ਹਿਰ 'ਚੋਂ ਬੱਚਾ ਰਹਿੰਦਾ ਸੀ, ਉਹ ਜਦੋਂ ਜਾਣ ਲੱਗਾ ਅਤੇ ਚਾਰ ਸਿਰੇ ਕੰਧ ਕੱਢੀ ਅਤੇ ਰਾਤ ਨੂੰ ਗੇਟ ਬੰਦ ਕਰ ਦਿੰਦੇ ਆ, ਤਾਂ ਕਿ ਕੋਈ ਬਾਹਰੋਂ ਹਮਲਾਵਰ ਨਾ ਆ ਜਾਵੇ। ਉਸ ਸ਼ਹਿਰ ਦਾ ਜਿਹੜਾ ਹਾਕਮ ਸੀ, ਉਸ ਸ਼ਹਿਰ ਦਾ ਮੁਖੀ ਇਲਾਕੇ ਦਾ, ਉਹਦੀ ਡੈਥ ਹੋ ਗਈ, ਉਹਦੀ ਕੋਈ ਔਲਾਦ ਨਹੀਂ ਸੀ ਕੋਈ ਵੀ। ਮੰਤਰੀਆਂ ਨੇ ਵਿਚਾਰ ਕੀਤੀ, ਅਸੀਂ ਆਪ ਤਾਂ ਰਾਜ ਉੱਤੇ ਬੈਠ ਨਹੀਂ ਸਕਦੇ ਅਤੇ ਕੀ ਕਰੀਏ, ਇਹ ਰਾਜੇ ਦਾ ਔਲਾਦ ਇਹਦੀ ਕੋਈ ਨਹੀਂ ਸੀ, ਰਾਜਾ ਹੋ ਗਿਆ ਪੂਰਾ। ਉਹਨਾਂ ਸਾਰਿਆਂ ਨੇ ਸਲਾਹ ਕੀਤੀ, ਕਹਿੰਦੇ ਜੇ ਕਰੋ ਕਿ ਜਿਹੜਾ ਵੀ ਵਿਅਕਤੀ ਸਭ ਤੋਂ ਪਹਿਲਾਂ ਸਾਡੇ ਸ਼ਹਿਰ ਵਿੱਚ ਆ ਕੇ ਪ੍ਰਵੇਸ਼ ਕਰੇ, ਉਹਨੂੰ ਹਾਕਮ ਬਣਾ ਦਿਓ। ਉਹ ਬੱਚਾ ਤੜਕੇ ਤੁਰ ਪਿਆ ਗੁਰੂ ਨਾਨਕ ਦੇਵ ਦੇ ਕੋਲੋਂ, ਅਤੇ ਜਦੋਂ ਗੇਟ 'ਤੇ ਪਹੁੰਚਿਆ, ਸਿਪਾਹੀਆਂ ਨੇ ਫੜ ਲਿਆ ਉਹਨੂੰ ਅਤੇ ਲੈ ਗਏ ਵਜ਼ੀਰਾਂ ਦੇ ਕੋਲ। ਉਹਨਾਂ ਨੇ ਖੁਦਾ ਦੁਆਰਾ, ਵਾਹਿਗੁਰੂ ਦੁਆਰਾ ਜਾਣ ਕੇ ਆਇਆ ਹੋਇਆ ਬੱਚਾ ਕਿ ਪਰਮਾਤਮਾ ਨੇ ਭੇਜਿਆ ਹੈ, ਉਸੇ ਬੱਚੇ ਨੂੰ ਹੀ ਉਸ ਇਲਾਕੇ ਦਾ ਹਾਕਮ ਬਣਾਤਾ। ਗੁਰੂ ਨਾਨਕ ਦੇ ਬਚਨ ਹੋਏ ਸੀ ਕਿ ਨਾਨਕ ਸਿਫਤੀ ਰੱਜਿਆ ਆਓ ਬਹੁ ਸੁਲਤਾਨ,
ਪੁੱਤਰ ਬਹਿ ਜਾ ਇੱਥੇ, ਤੂੰ ਤਾਂ ਬੜੀ ਸੇਵਾ ਕੀਤੀ, ਬੜਾ ਪਿਆਰ ਕੀਤਾ ਹੈ, ਅਸੀਂ ਤਾਂ ਸਿਫਤ ਨਾ ਵਾਹਿਗੁਰੂ ਦੀ ਨਾ ਰੱਜੇ ਹੋਏ ਹਾਂ, ਤੂੰ ਤਾਂ ਬਾਦਸ਼ਾਹ ਬੈਠ ਪੁੱਤ। ਗੁਰੂ ਨਾਨਕ ਦੇਵ ਦੇ ਬਚਨਾਂ ਸਦਕਾ ਉਹ ਇਲਾਕੇ ਦਾ ਹਾਕਮ ਬਣ ਗਿਆ ਸਤਸੰਗੀਓ। ਇਹ ਗੁਰੂ ਦੀਆਂ ਬਖਸ਼ਿਸ਼ਾਂ, ਇਹ ਸੇਵਾ ਦਾ ਫਲ ਹੈ। ਗੁਰ ਸੇਵਾ ਕਿੰਗ ਨਾ ਲੱਭਿਆ, ਤੇ ਸਹਿਸਕ੍ਰਿਤੀ ਵਿੱਚ ਆਪਾਂ ਪੜ੍ਹਦੇ ਹਾਂ ਕਿ ਗੁਰ ਸੇਵਾ ਕਿੰਗ ਨਾ ਲੱਭਿਆ, ਤੇ ਉੱਥੇ ਪਾਠ ਕੱਕੇ ਨੂੰ ਸਿਆਰੀ ਉੱਤੇ ਟਿੱਪੀ, ਇਹਦਾ ਉਚਾਰਨ ਸ਼ੁੱਧ ਪਾਠ ਹੈ। ਕਿੰਗ ਕੀ ਨਹੀਂ ਲੱਭਦਾ ਗੁਰੂ ਦੀ ਸੇਵਾ ਕੀਤੇ ਆ। ਸੋ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ, ਜੀਵਤਿਆਂ ਲਾਹਾ ਮਿਲੇ ਗੁਰ ਕਾਰ ਕਮਾਵੇ। ਭਾਈ ਜਿਹੜਾ ਗੁਰੂ ਦੀ ਕਾਰ ਕਰਦਾ, ਸੇਵਾ ਕਰਦਾ ਨਾ, ਉਹਨੂੰ ਜਿਉਂਦਿਆਂ ਹੀ ਲਾਹਾ ਪ੍ਰਾਪਤ ਹੁੰਦਾ ਹੈ। ਪੂਰਬ ਹੋਵੇ ਲਿਖਿਆ ਤਾਂ ਸਤਿਗੁਰ ਪਾਵੇ। ਪੂਰਬਲੇ ਜਨਮਾਂ ਦਾ ਚੰਗਾ ਲੇਖ ਲਿਖਿਆ ਹੋਵੇ ਮੱਥੇ 'ਤੇ ਤਾਂ ਸਤਿਗੁਰ ਪਾਵੇ, ਤਾਂ ਪੂਰਾ ਗੁਰੂ ਮਿਲਦਾ ਸਤਸੰਗੀਓ। ਮਨਮੁਖ ਤੋਟਾ ਨਿੱਤ ਹੈ ਭਰਮੈ ਭਰਮਾਏ। ਮਨਮੁੱਖਾਂ ਨੂੰ ਹਰ ਰੋਜ਼ ਘਾਟਾ ਹੀ ਘਾਟਾ। ਮਨਮੁੱਖ ਬੰਦਾ, ਉਹਨੂੰ ਸਵਾਸਾਂ ਦਾ ਵੀ ਘਾਟਾ, ਉਹਦੇ ਸਵਾਸ ਵਿਅਰਥ ਜਾ ਰਹੇ ਨੇ, ਇੱਕ ਇੱਕ ਸਵਾਸ ਉਹਦਾ ਅਜਾਈ ਜਾ ਰਿਹਾ। ਜ਼ਿੰਦਗੀ ਵਿੱਚ ਉਹਨੂੰ ਘਾਟਾ ਹੀ ਘਾਟਾ ਸਤਸੰਗੀਓ। ਨਾ ਕੋਈ ਸੇਵਾ, ਨਾ ਕੋਈ ਸਿਮਰਨ, ਨਾ ਕੋਈ ਬੰਦਗੀ, ਨਾ ਕੋਈ ਘਾਲਣਾ। ਅਤੇ ਸੱਚੇ ਪਾਤਸ਼ਾਹ ਕਹਿੰਦੇ ਮਨਮੁੱਖ ਬੰਦੇ ਨੂੰ ਤੋਟਾ ਨਿੱਤ ਹੈ, ਹਰ ਰੋਜ਼ ਹੀ ਘਾਟਾ ਹੀ ਘਾਟਾ। ਭਰਮੇ ਭਰਮਾਏ, ਅਤੇ ਉਹ ਭਰਮ ਦੇ ਵਿੱਚ ਭਰਮਿਆ ਰਹਿੰਦਾ, ਸਾਰੀ ਜ਼ਿੰਦਗੀ ਭਟਕਣਾ ਦੇ ਵਿੱਚ ਪਿਆ ਰਹਿੰਦਾ ਹੈ ਸਤਸੰਗੀਓ। ਮਨਮੁੱਖ ਅੰਧ ਨਾ ਚੇਤਾਈ ਕਿਉਂ ਦਰਸ਼ਨ ਪਾਏ। ਮਨਮੁੱਖ ਬੰਦਾ ਅੰਨਾ ਹੈ, ਉਹਦੇ ਕੋਲ ਵਿਵੇਕ ਦੇ, ਗਿਆਨ ਦੇ ਨੇਤਰ ਨਹੀਂ, ਸ਼ਰਧਾ ਦੀਆਂ ਅੱਖਾਂ ਨਹੀਂ ਸਤਸੰਗੀਓ, ਅਤੇ ਭਾਵਨਾ ਦੀ ਉਹਦੇ ਕੋਲ ਨਿਗਾਹ ਹੈ ਨਹੀਂ, ਇਸ ਵਾਸਤੇ ਅੰਨਾ ਹੈ। ਮਨਮੁੱਖ ਅੰਧ ਨਾ ਚੇਤਾਈ, ਮਨਮੁੱਖ ਅੰਨਾ ਵਿਅਕਤੀ ਕਦੇ ਵੀ ਪਰਮਾਤਮਾ ਨੂੰ ਵਾਹਿਗੁਰੂ ਨੂੰ ਚੇਤੇ ਨਹੀਂ ਕਰਦਾ। ਕਿਉਂ ਦਰਸ਼ਨ ਪਾਏ, ਅਤੇ ਉਹ ਭਾਈ ਵਾਹਿਗੁਰੂ ਦੇ, ਪਰਮਾਤਮਾ ਦੇ ਦਰਸ਼ਨ ਕਿਵੇਂ ਪਾ ਸਕਦਾ ਹੈ? ਉਹ ਪਰਮਾਤਮਾ ਦੀ ਬਖਸ਼ਿਸ਼, ਵਾਹਿਗੁਰੂ ਦੀ ਰਹਿਮਤ ਕਿਵੇਂ ਲੈ ਸਕਦਾ ਹੈ? ਨਹੀਂ ਲੈ ਸਕਦਾ ਸਤਸੰਗੀਓ। ਜਿਨ੍ਹਾਂ ਨੇ ਨਾਮ ਜਪਿਆ, ਸਿਮਰਨ ਕੀਤਾ, ਸਤ ਸੰਗਤ ਕੀਤੀ, ਉਹਨਾਂ ਦਾ ਜਨਮ ਸਫਲ ਹੈ। ਜਗਤ ਗੁਰੂ ਗੁਰੂ ਨਾਨਕ ਦੇਵ ਜੀ ਜੀਵਾਂ ਨੂੰ ਉਤਾਰਦੇ ਆ, ਜੀਆਂ ਦਾ ਭਲਾ ਕਰਦੇ ਆ, ਇਲਾਕੇ ਵਿੱਚ ਪਹੁੰਚੇ ਅਤੇ ਮਹਾਰਾਜ ਬਾਹਰ ਸ਼ਮਸ਼ਾਨ ਘਾਟ ਦੇ ਵਿੱਚ ਬੈਠ ਗਏ, ਜਿਹਨੂੰ ਮੜੀਆਂ ਕਹਿੰਦੇ ਆਪਾਂ। ਮੜੀਆਂ ਵਿੱਚ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਠ ਗਏ, ਅਤੇ ਭਾਈ ਮਰਦਾਨਾ ਦੇਖਦਾ ਹੈ ਕਿ ਬਹੁਤ ਸਾਰੀਆਂ ਕਬਰਾਂ, ਬੜੀਆਂ ਕਬਰਾਂ, ਜਿੱਦਾਂ ਆਪਾਂ ਵਿਦੇਸ਼ਾਂ 'ਚ ਵੇਖਦੇ ਹਾਂ ਸਤਸੰਗੀਓ। ਇਹ ਤਾਂ ਗੁਰੂ ਨਾਨਕ ਦੇਵ ਜੀ ਦੀ ਆਪਣੇ 'ਤੇ ਕਿਰਪਾ ਹੈ। ਬੇਨਤੀ ਕਰਦੇ ਚਾਰ ਧਰਮ ਪੂਰਬ ਦੇ, ਪੂਰਬ ਦੇ ਬਾਵਜੂਦ ਰਸੂਲ ਚੜ੍ਹਦਾ। ਇਧਰਲੇ ਜਿਹੜੇ ਚਾਰ ਧਰਮ ਨੇ, ਚਾਰੇ ਦੇ ਚਾਰੇ ਧਰਮ ਹੀ ਪ੍ਰਾਣੀ ਦਾ ਸੰਸਕਾਰ ਕਰਦੇ ਨੇ। ਜਿਹੜੇ ਉੱਧਰਲੇ ਧਰਮ ਨੇ, ਮਤਲਬ ਹਿੰਦੂ ਧਰਮ, ਸਿੱਖ ਧਰਮ, ਜੈਨ ਅਤੇ ਬੋਧ, ਇਹ ਤਿੰਨੇ ਹੀ ਪ੍ਰਾਣੀ ਦਾ ਲੱਕੜੀਆਂ ਦੁਆਰਾ ਸੰਸਕਾਰ ਕਰਦੇ ਨੇ। ਜਿਹੜੇ ਇੱਧਰਲੇ ਸਤਸੰਗੀਓ ਪੱਛਮ ਦੇ ਧਰਮ ਨੇ ਚਾਰ, ਇਹ ਦਫਨ ਕਰਦੇ ਨੇ, ਇਸਲਾਮ ਧਰਮ, ਯਹੂਦੀ, ਪਾਰਸੀ, ਈਸਾਈ, ਇਹ ਜੀਵਾਂ ਨੂੰ ਦਫਨ ਕਰਦੇ ਨੇ, ਧਰਤੀ 'ਚ ਦੱਬਦੇ ਨੇ। ਸੋ ਕ੍ਰਾਂਚੀ ਕਹਿੰਦੇ ਚਲੇ ਜਾਈਏ, ਕਈ ਮੀਲਾਂ ਤੱਕ ਕਬਰਸਥਾਨ, ਕਈ ਮੀਲਾਂ ਤੱਕ, ਇੰਨੀ ਧਰਤੀ ਉੱਥੇ ਸਤਸੰਗੀਓ ਜਿਹੜੀ ਹੈ ਇਹ ਕਬਰਸਥਾਨਾਂ ਨੇ ਘੇਰੀ ਹੋਈ ਹੈ। ਪਰ ਜਿਹੜਾ ਗੁਰਮਤ ਅਨੁਸਾਰ ਆਪਾਂ ਕੀ ਦੇਖਦੇ ਹਾਂ ਕਿ ਸੰਸਕਾਰ ਕੀਤਾ ਅਤੇ ਰਾਖ ਉੱਥੋਂ ਚੁੱਕ ਲਈ, ਦੂਜੇ ਦਾ ਸੰਸਕਾਰ ਉੱਥੇ ਕਰਤਾ, ਉਹ ਰਾਖ ਚੁੱਕ ਲਈ ਤੀਜੇ ਦਾ ਉੱਥੇ ਹੀ ਕਰਤਾ, ਇਹ ਗੁਰੂ ਨਾਨਕ ਦੇਵ ਦੀ ਕਿਰਪਾ ਹੈ ਕਿ ਸਾਨੂੰ ਜਿਹੜੀ ਪਵਿੱਤਰ ਧਰਤੀ ਹੈ ਇਹ ਵਰਤਣ ਵਾਸਤੇ ਸਤਸੰਗੀ ਮਿਲ ਜਾਂਦੀ ਹੈ। ਅਸੀਂ ਮੇਤੇ ਲੰਮਾ ਸਮਾਂ ਰਹੇ, 15 ਸਾਲ ਮਹਾਂਪੁਰਸ਼ਾਂ ਦੇ ਕੋਲ ਸੰਗਤ ਕੀਤੀ। ਕਈ ਸਿੰਘ ਸਾਡੇ ਹੁੰਦੇ ਆ ਜਿਹੜੇ ਅਸੀਂ ਉੱਥੇ ਪੂਰੇ ਹੋਏ, ਸਾਡੇ ਜਿਹੜੀ ਮੋਟਰ ਉੱਥੇ ਖੂਹ ਹੈ, ਮੇਤੇ ਮੋਟਰ ਜਿੱਥੇ ਹੈ ਉੱਥੇ ਸੰਸਕਾਰ ਕਰਨਾ, ਅਤੇ ਰਿਆਖ ਚੁੱਕਤੀ ਉੱਥੇ ਤੁਰੇ ਫਿਰਨਾ, ਕੰਮ ਕਾਰ ਕਰੋ, ਕੋਈ ਉੱਥੇ ਉੱਥੇ ਬੈਠਾ ਜੀ, ਉਹ ਕੁਛ ਨਹੀਂ ਹੁੰਦਾ ਸਤਸੰਗੀਓ। ਮਤਲਬ ਹੈ ਕਿ ਅਸੀਂ ਕਬਰਾਂ, ਮੜੀਆਂ ਆਦਿਕ ਤੋਂ, ਇਹਨਾਂ ਚੀਜ਼ਾਂ ਤੋਂ ਡਰਦੇ ਹਾਂ। ਸੋ ਸੱਚੇ ਪਾਤਸ਼ਾਹ ਬੈਠ ਕੇ ਵਿੱਚ ਜਾ ਕੇ ਕਬਰਾਂ ਦੇ, ਮਰਦਾਨਾ ਦੇਖਦਾ, ਸਿਲਾ ਲੇਖ ਲੱਗੇ ਨੇ ਕਬਰਾਂ ਉੱਤੇ, ਕਿਸੇ 'ਤੇ ਉਮਰ ਲਿਖੀ ਸਾਲ, ਕਿਸੇ 'ਤੇ 2 ਸਾਲ, ਕਿਸੇ 'ਤੇ 5 ਸਾਲ, ਸਾਰੇ ਵੇਖ ਵੋਖ ਕੇ ਮਰਦਾਨਾ ਆ ਗਿਆ। ਕਹਿੰਦਾ ਮਹਾਰਾਜ, ਮੈਨੂੰ ਸਮਝ ਨਹੀਂ ਲੱਗੀ ਕਿ ਕਿਸੇ ਵੀ ਕਬਰ ਦੇ ਉੱਤੇ, ਸਿਲਾ ਲੇਖ ਦੇ ਉੱਤੇ 5 ਸਾਲ ਤੋਂ ਵੱਧ ਉਮਰ ਲਿਖੀ ਨਹੀਂ। ਗੁਰੂ ਜੀ ਕਹਿੰਦੇ ਆਪਾਂ ਪੁੱਛ ਲੈਂਦੇ ਕਿਸੇ ਨੂੰ,
ਸੱਚੇ ਪਾਤਸ਼ਾਹ ਜੀ ਗਏ, ਕੋਈ ਬਜ਼ੁਰਗ ਮਿਲਿਆ ਅਤੇ ਉਹਨੂੰ ਪੁੱਛਦੇ, ਉਹ ਕਹਿੰਦਾ ਮਹਾਰਾਜ ਸਾਡੇ ਪਿੰਡ ਦਾ ਨਿਯਮ ਹੈ, ਹਰੇਕ ਨੇ ਸੰਗਤ ਕਰਨੀ ਹੈ, ਜ਼ਿੰਦਗੀ ਵਿੱਚ ਜਿਹਨੇ ਜਿੰਨੀ ਸੰਗਤ ਕਰਤੀ ਉਹਦਾ ਟੋਟਲ ਲਾ ਕੇ ਉਹਦੀ ਲੈ ਦਿੰਦੇ, ਇੰਨੀ ਜ਼ਿੰਦਗੀ ਭੋਗੀ ਬਾਕੀ ਤਾਂ ਜਾ ਹੀ ਗਈ। ਉਮਰ ਉਹੀ ਵਿੱਚ ਲੇਖੇ ਦੇ ਜੋ ਯਾਦ ਸਾਈ ਦੀ ਗੁਜਰੇ ਪੈਂਦੀ ਮੁਜਰੇ, ਉਮਰ ਉਹੀ ਲੇਖੇ 'ਚ ਜਿਹੜੀ ਸੇਵਾ ਸਿਮਰਨ ਬੰਦਗੀ ਵਿੱਚ ਨਿਤਨੇਮ 'ਚ ਲੰਘਦੀ, ਬਾਕੀ ਤਾਂ ਜਾਈ ਖਾਣ ਪੀਣ ਪਹਿਨਣ ਹੰਡਾਉਣ ਦੇ ਵਿੱਚ ਹੀ ਸੌਣ ਦੇ ਵਿੱਚ ਹੀ ਲੰਘ ਗਈ ਜ਼ਿੰਦਗੀ। ਕੁਝ ਰਾਹੋਂ ਮੈਂ ਕੁਝ ਗੁਨਾਹੋਂ ਮੈਂ ਕੁਝ ਬਾਤੋਂ ਮੈਂ ਕੁਝ ਰਾਤੋਂ ਮੈਂ ਬੀਤ ਗਈ। ਸੋ ਚੱਲਣ ਵਾਲੇ ਮੰਜ਼ਿਲ 'ਤੇ ਪਹੁੰਚ ਗਏ, ਰਾਹ ਬਦਲਣ ਵਾਲੇ ਕਿ ਰਾਹ ਮੈਂ ਬੀਤ ਗਈ। ਇਸ ਲਈ ਸਤਸੰਗ ਜ਼ਿੰਦਗੀ ਦਾ ਹਿਸਾਬ ਕਿਤੇ ਲਾਓ, ਖਾਣ ਪੀਣ ਪਹਿਨਣ ਹੰਡਾਉਣ ਗੱਲਾਂ ਬਾਤਾਂ ਸੌਣ ਦੇ ਵਿੱਚ ਕਿੰਨੀ ਜ਼ਿੰਦਗੀ ਲੰਘ ਜਾਂਦੀ ਹੈ। ਅਤੇ ਕਹਿੰਦੇ ਮਹਾਰਾਜ ਅਸੀਂ ਜਿਹੜੀ ਜ਼ਿੰਦਗੀ ਸਿਮਰਨ ਭਗਤੀ 'ਚ ਲੰਘੀ ਹੈ ਨਾ, ਉਨੀ ਕੇਵਲ ਅਸੀਂ ਮੰਨਦੇ ਕਿ ਇੰਨੀ ਜ਼ਿੰਦਗੀ ਇਹਨੇ ਜੀ, ਬਾਕੀ ਤਾਂ ਐਵੇਂ ਹੀ। ਉਹ ਫਿਰ ਲਿਖਦੇ ਨੇ ਸਿਲਾ ਲੇਖ ਹੋਤੇ ਕਿ ਇਹਨੇ ਸਾਲ ਇੱਕ ਜ਼ਿੰਦਗੀ ਬਤੀਤ ਕੀਤੀ, ਮਾਂ ਭਾਵ ਕਿ ਉਹਦੀ ਸੰਗਤ ਸਿਮਰਨ ਇੱਕ ਸਾਲ ਦਾ ਬਣਿਆ। ਇਸ ਤਰੀਕੇ ਨਾਲ ਉਹੀ ਉਮਰ ਲੇਖੇ 'ਚ ਜਿਹੜੀ ਵਾਹਿਗੁਰੂ ਦੀ ਯਾਦ 'ਚ ਗੁਜ਼ਰ ਜਾਏ। ਤਾਂ ਜਗ ਆਇਆ ਜਾਣੀਐ ਸਾਚੈ ਲਿਵਲਾਏ, ਜਗਤ 'ਚ ਆਇਆ ਹੋਇਆ ਜੀਵ ਤਾਂ ਹੀ ਸਫਲ ਹੈ, ਜਾਣਿਆ ਜਾਂਦਾ ਹੈ ਕਿ ਆਇਆ ਸੀ। ਸਾਚੇ ਲਿਵ ਲਾਏ, ਜੇ ਸੱਚੇ ਪਰਮਾਤਮਾ 'ਚ ਲਿਵ ਲਾ ਲਈ, ਆਇਆ ਸਫਲਤਾਹੂ ਕੋ ਗਣੀਐ, ਜਾਸ ਰਸਨ ਹਰ ਹਰ ਜਸ ਭਣੀਐ, ਆਏ ਬਸੇ ਸਾਧੂ ਕੈ ਸੰਗੇ, ਆਉਂਦੇ ਨਾਮ 'ਤੇ ਆਵੇ ਰੰਗੇ, ਉਹਨਾਂ ਦਾ ਆਇਆ ਹੋਇਆ ਸਫਲ ਹੈ ਪਿਆਰਿਓ। ਗੁਰ ਭੇਟ ਭੇਟੇ ਪਾਰਸ ਭਏ, ਜੋਤੀ ਜੋਤ ਮਿਲਾਏ। ਗੁਰੂ ਨਾਨਕ ਦੇਵ ਜੀ ਕਹਿੰਦੇ ਜਿਨ੍ਹਾਂ ਨੂੰ ਗੁਰੂ ਮਿਲ ਗਿਆ, ਗੁਰ ਭੇਟੇ ਪਾਰਸ ਭਏ। ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਹੈ, ਪਾਰਸ ਪਰਸ ਪਰਸ ਪਰਸ ਗੁਰ ਗੁਰੂ ਕਹਾਇਓ, ਪਾਰਸ ਪਰਸ ਪਰਸ ਪਰਸ ਪਾਰਸ ਗੁਰੂ ਨਾਨਕ ਦੇਵ ਜੀ, ਉਹਨਾਂ ਨੂੰ ਸਪਰਸ਼ ਕੀਤਾ ਲੈਣਾ ਜੀ ਨੇ, ਲੈਣੇ ਸੇ ਅੰਗਦ ਕੀ ਆ। ਗੁਰੂ ਅੰਗਦ ਦੇਵ ਜੀ ਦੀ ਸੰਗਤ ਕੀਤੀ, ਬਾਬਾ ਅਮਰਦਾਸ ਜੀ ਨੇ ਗੁਰੂ ਬਣ ਗਏ, ਪਾਰਸ ਬਣ ਗਏ। ਗੁਰੂ ਅਮਰਦਾਸ ਜੀ ਦੀ ਸੰਗਤ ਕੀਤੀ ਗੁਰੂ ਰਾਮਦਾਸ ਸਾਹਿਬ ਜੀ ਨੇ ਮਹਾਰਾਜ ਜੀ ਨੇ, ਉਹ ਵੀ ਪਾਰਸ ਬਣ ਗਏ। ਸੰਗਤ ਕੀਤੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਅਤੇ ਗੁਰੂ ਰਾਮ ਹਰਗੋਬਿੰਦ ਸਾਹਿਬ ਜੀ ਮਹਾਰਾਜ, ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਦੀ ਸੰਗਤ ਕਰਕੇ ਬਣ ਗਏ ਪਾਰਸ। ਇਹ ਪੰਕਤੀ ਦਾ ਅਰਥ ਪਾਰਸ ਪਰਸ ਪਰਸ ਪਰਸ ਗੁਰਗੁਰੂ ਕਹਾਇਓ। ਸੱਚੇ ਪਾਤਸ਼ਾਹ ਕਹਿੰਦੇ ਗੁਰ ਭੇਟੇ ਪਾਰਸ ਪਏ, ਜੋਤੀ ਜੋਤ ਮਿਲਾਏ, ਉਹਨਾਂ ਦੀ ਜੋਤ ਵਾਹਿਗੁਰੂ ਦੀ ਜੋਤ 'ਚ ਮਿਲ ਗਈ। ਅਹਿਨ ਸਰਹਿ ਨਿਰਾਲਮੋ ਕਾਰ ਧੁਰ ਕੀ ਕਰਨੀ, ਭਾਈ ਜਿਹੜੀ ਧੁਰੋਂ ਫਰਮਾਈ ਹੋਈ ਕਾਰ ਹੈ ਨਾ, ਸੇਵਾ ਸਿਮਰਨ ਬੰਦਗੀ ਜਿਹੜੇ ਕਰਦੇ ਨੇ, ਅਹਿਨ ਸਰਹਿ ਨਿਰਾਲਮੋ, ਉਹ ਦਿਨੇ ਰਾਤ ਨਿਰਮਲ ਰਹਿੰਦੇ ਨੇ, ਪਵਿੱਤਰ ਰਹਿੰਦੇ ਨੇ, ਉਹਨਾਂ ਦੀ ਆਤਮਾ ਸ਼ੁੱਧ ਰਹਿੰਦੀ ਹੈ। ਨਾਨਕ ਨਾਮ ਸੰਤੋਖੀਆ ਰਾਤੇ ਹਰ ਚਰਣੀ। ਧੰਨ ਗੁਰੂ ਨਾਨਕ ਦੇਵ ਜੀ ਸਮਾਪਤੀ 'ਤੇ ਮਿਹਰ ਕਰਦੇ ਨੇ, ਨਾਨਕ ਨਾਮ ਸੰਤੋਖੀ ਆ ਰਾਤੇ ਹਰ ਚਰਨੀ, ਚਰਨੀ ਜਿਹੜੇ ਗੁਰੂ ਦੇ ਚਰਨਾਂ ਨਾਲ ਵਾਹਿਗੁਰੂ ਦੇ ਚਰਨਾਂ 'ਚ ਰੰਗੇ ਗਏ, ਨਾਮ ਦੁਆਰਾ ਉਹਨਾਂ ਨੂੰ ਸੰਤੋਖ ਆ ਗਿਆ, ਸਾਰੀ ਜ਼ਿੰਦਗੀ ਸੰਤੋਖ ਵਿੱਚ ਬਤੀਤ ਕੀਤੀ। ਨਾਮ ਸਿਮਰਨ ਭਜਨ ਬੰਦਗੀ ਕਰਦੇ ਹਾਂ, ਨਾਮ ਦਾ ਲਾਹਾ ਲੈਂਦੇ ਆ, ਉਹ ਜਨਮ ਸਫਲ ਕਰਕੇ ਸੰਸਾਰ ਤੋਂ ਚਲੇ ਗਏ। ਸੋ ਸੱਚੇ ਪਾਤਸ਼ਾਹ ਮਿਹਰ ਕਰਨ, ਵੱਡੇ ਭਾਗਾਂ ਦੇ ਸਦਕਾ ਗੁਰੂ ਚਰਨਾਂ 'ਚ ਪਹੁੰਚੇ ਹਾਂ, ਬੜੇ ਸ਼ਰਧਾ ਸਤਿਕਾਰ ਨਾਲ ਬੈਠ ਕੇ ਗੁਰੂ ਮਹਾਰਾਜ ਦੀ ਗੋਦ ਦਾ ਆਨੰਦ ਲੈ ਰਹੇ ਹਾਂ, ਅਲਾਹੀ ਬਾਣੀ ਸੋਦਰ ਰਹਿ ਰਾ ਸਾਹਿਬ ਦਾ ਪਾਠ ਸੁਣਿਆ, ਆਰਤੀ ਆਰਤੀ ਦਾ ਕੀਰਤਨ, ਵਾਹਿਗੁਰੂ ਦੀ ਸਿਫਤ ਸਲਾਹ ਸ਼ਰਵਣ ਕੀਤੀ ਹੈ। ਸਤਿਗੁਰ ਮਿਹਰ ਕਰਨ, ਹਾਜ਼ਰੀਆਂ ਦਰ ਪ੍ਰਵਾਨ ਕਰਨ, ਚਰਨਾਂ ਦਾ ਪਿਆਰ, ਗੁਰਸਿੱਖੀ ਜੀਵਨ, ਸੇਵਾ ਸਿਮਰ ਦੀਆਂ ਦਾਤਾਂ ਬਖਸ਼ਣ, ਘਰ ਪਰਿਵਾਰਾਂ ਦੀ ਸੁੱਖ ਸ਼ਾਂਤੀ ਕਿਰਤ ਕਮਾਈ ਵਿੱਚ ਵਾਧੇ ਪਾਉਣ। ਸ਼ੁਕਰ ਗੁਰੂ ਕਾ, ਆਪ ਸੰਗਤਾਂ ਦਾ ਔਰ ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ ਬਹੁਤ ਬਹੁਤ ਧੰਨਵਾਦ। ਅਗਲਾ ਪ੍ਰੋਗਰਾਮ ਬਹੁਤ ਆਨੰਦਦਾਇਕ ਹੈ, ਅੰਮ੍ਰਿਤ ਰਸ ਹਰ ਕੀਰਤਨੋਂ ਕੋਈ ਗੁਰਮੁਖ ਪੀਵੇ। ਸੋ ਅੰਮ੍ਰਿਤ ਰਸ ਕੀਰਤਨ ਦੇ ਨਾਲ ਜੁੜਾਂਗੇ, ਇਹਨੀ ਕਿ ਹਾਜ਼ਰੀ ਪ੍ਰਵਾਨ ਕਰਿਓ। ਸਮਾਪਤੀ ਦੀਆਂ ਪੰਕਤੀਆਂ ਗਾਈਏ, ਫਤਿਹ ਬੁਲਾਈਏ ਜੀ।

ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ ਗਿਆਨੀ ਜੀ ਹੋਣਾ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਸਰਬਜੀਤ ਸਿੰਘ ਲਾਡੀ ਸ੍ਰੀ ਦਰਬਾਰ ਸਾਹਿਬ ਵਾਲੇ ਉਹਨਾਂ ਪਾਸੋਂ ਕੀਰਤਨ ਬੜੇ ਪਿਆਰ ਨਾਲ ਸਰਵਣ ਕਰੀਏ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਆਉਣ ਵਾਲੇ ਜੋ ਸ਼ੁੱਕਰਵਾਰ ਸ਼ਨੀਵਾਰ ਅਤੇ ਐਤਵਾਰ ਦੇ ਦੁਪਹਿਰ ਦੇ ਦੀਵਾਨਾਂ ਵਿੱਚ ਜੋ ਰਾਗ ਤਲੰਗ ਦੇ ਆਧਾਰ 'ਤੇ ਜੋ ਕੀਰਤਨ ਹੋਣਾ ਹੈ ਜਿਸ ਵਿੱਚ ਭਾਈ ਸਰਬਜੀਤ ਸਿੰਘ ਲਾਡੀ ਅਤੇ ਰਾਗੀ ਭਾਈ ਅਲੰਕਾਰ ਸਿੰਘ ਜੀ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾਉਣਗੇ। ਸੋ ਆਪ ਸੰਗਤਾਂ ਨੇ ਇਸ ਸਮੇਂ ਦਾ ਵੱਧ ਤੋਂ ਵੱਧ ਲਾਹਾ ਲੈਣਾ ਜੀ। ਆਓ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਮਨਮੁਖ ਤੇ ਸੰਤ ਦਾ ਫਰਕ ਕੀ ਹੈ? ਇੱਕ ਬੁਨਿਆਦੀ ਫਰਕ ਇਹ ਹੈ ਕਿ ਸੰਸਾਰੀ ਜਿਹੜਾ ਮਨਮੁਖ ਆਦਮੀ ਹੈ ਉਹ ਮਨ ਕਰਕੇ ਸੁੱਤਾ ਹੈ, ਤੇ ਸੰਤ ਜਿਹੜਾ ਹੈ ਉਹ ਪੂਰਨ ਤੌਰ ਤੇ ਜਾਗ ਗਿਆ ਹੈ, ਉਹ ਜਾਗਰਤੀ ਵਿੱਚ ਹੈ, ਸਾਵਧਾਨਤਾ ਦੇ ਵਿੱਚ ਹੈ, ਹੋਸ਼ ਪੂਰਵਕ ਹੈ। ਉਹਨੇ ਜਿਹੜਾ ਵੀ ਕੰਮ ਕਰਨਾ ਹੈ ਉਹ 'ਚ ਪਤਾ ਹੈ ਉਹਨੂੰ ਕਿ ਕੀ ਬੋਲਣਾ, ਕੀ ਜਪਣਾ ਹੈ, ਕਿਹਦੇ ਨਾਲ ਕਿਹੜੇ ਬਚਨ ਕਰਨੇ ਨੇ, ਉਹ ਚੁੱਕੀ ਆਵੇ ਉਹਨੂੰ ਪਤਾ ਹੈ। ਅਤੇ ਜਿਹੜਾ ਮਨਮੁੱਖ ਹੈ ਉਹਨੂੰ ਬੋਲਣ ਦਾ ਵੀ ਨਹੀਂ ਪਤਾ। ਗੁਰੂ ਨੇ ਤਾਂ ਇੱਥੋਂ ਤੱਕ ਵੀ ਆਖਿਆ ਕਿ ਮਨਮੁੱਖ ਬੋਲੇ ਮੂਰਖ ਸਿਓ ਬੋਲੇ ਝੱਖ ਮਾਰੀ। ਮਨਮੁੱਖ ਇਹ ਵੀ ਨਹੀਂ ਪਤਾ ਹੁੰਦਾ ਬੋਲਦਾ ਕੀ ਪਿਆ, ਔਰ ਇਹ ਬੋਲਣ ਦਾ ਕੀ ਅਰਥ ਬਣੇਗਾ, ਮੈਂ ਫਿੱਕਾ ਬੋਲਦਾ ਪਿਆ ਜਾਂ ਮਿੱਠਾ ਬੋਲਦਾ ਪਿਆ, ਇਹਦੀ ਕੀ ਸਜ਼ਾ ਹੋਵੇਗੀ। ਗੁਰੂ ਨਾਨਕ ਕਹਿੰਦੇ ਨੇ ਨਾਨਕ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ। ਅਖੀਰ ਤੇ ਕਹਿੰਦੇ ਨੇ ਫਿੱਕਾ ਦਰਗੇ ਸਟੀਏ ਮੋਥੋਂ ਕਾਂ ਫਿੱਕੇ ਪਾਏ, ਫਿੱਕਾ ਮੂਰਖ ਆਖੀਏ ਪਾਣ ਲਏ ਸਜਾਏ। ਮਨਮੁੱਖ ਤੇ ਮੂਰਖ ਬਿਲਕੁਲ ਇੱਕੋ ਚੀਜ਼ ਹੀ ਨੇ, ਕੋਈ ਬਹੁਤਾ ਫਰਕ ਨਹੀਂ ਗਾ। ਮੂਰਖ ਤੇ ਮਨਮੁੱਖ ਭਾਵ ਕੀ ਮਨ ਕਰਕੇ ਸੁੱਤਾ ਹੋਇਆ। ਔਰ ਦੁਨੀਆਂ ਦਾ ਸਭ ਤੋਂ ਵੱਡਾ ਪਾਪ ਜਿਹੜਾ ਹੈ, ਗੁਰੂ ਕਹਿੰਦੇ ਅਗਰ ਪੁੰਨੀ ਤੇ ਪਾਪੀ ਦੀ ਵੀ ਵਿਆਖਿਆ ਕਰਨੀ ਹੋਵੇ ਤੇ ਉਹ ਵੀ ਇਹ ਬਣਦੀ, ਜਿਹੜਾ ਪੁੰਨੀ ਹੁੰਦਾ ਹੈ ਜਿਹੜਾ ਜਿਹਦੇ ਥਰੂ ਜਿਹਦੇ ਹਿਰਦੇ ਦੇ ਥਰੂ ਦਇਆ ਵਹਿੰਦੀ ਹੈ, ਜੋ ਕਰੁਣਾ ਦੇ ਨਾਲ ਭਰਿਆ ਹੁੰਦਾ ਹੈ ਉਹ ਜਾਗਦਾ ਹੁੰਦਾ ਹੈ। ਕਿਉਂਕਿ ਜਿਹੜਾ ਗਫਲਤ ਸੁੱਤਾ ਹੁੰਦਾ ਉਹੀ ਆਦਮੀ ਗਲਤੀ ਕਰਦਾ ਹੈ, ਉਹ ਪਾਪੀ ਹੈ। ਜਿਹੜਾ ਸੁੱਤਾ ਉਹ ਪਾਪੀ ਹੈ, ਜਿਹੜਾ ਜਾਗਦਾ ਹੈ ਉਹ ਪੁੰਨੀ ਹੈ। ਇਸ ਕਰਕੇ ਕਹਿੰਦੇ ਨੇ ਕਿ ਇਸ ਸੰਸਾਰ ਵਿੱਚ ਸੁੱਤਿਆਂ ਦੀ ਗਿਣਤੀ ਬੜੀ ਹੈ, ਬਹੁਤ ਗਿਣਤੀ। ਨਾਮ ਦੇ ਰੂਪ ਦੇ ਵਿੱਚ ਰੰਗੇ ਜਾਣ ਤੋਂ ਬਾਅਦ ਜਿਹੜੇ ਜਾਗ ਜਾਂਦੇ ਨੇ ਉਹ ਟਾਵੇਂ ਟਾਵੇਂ ਕਿਤੇ ਸੰਸਾਰ 'ਚ ਵੇਖੇ ਗਏ ਨੇ। ਉਹਨਾਂ ਨੇ ਖੁਸ਼ਬੂ ਆਪਣੀ ਫੈਲਾਈ, ਜਿਸ ਤਰ੍ਹਾਂ ਤੁਸੀਂ ਪਹਿਲਾਂ ਸ਼ਬਦ ਸ਼ਰਵਣ ਕੀਤਾ ਸਲੋਕ ਸੀ ਫਰੀਦ ਸਾਹਿਬ ਦਾ, ਫਰੀਦਾ ਰਾਤ ਕਥੂਰੀ ਵੰਡੀ ਹੈ। ਕਥੂਰੀ ਦਾ ਭਾਵ ਖੁਸ਼ਬੂ, ਫਰੈਗਰੈਂਸ। ਰਾਤ ਯਾਨੀ ਕਿ ਇਹ ਉਮਰ ਨੂੰ ਖੁਸ਼ਬੂ ਦੇ ਨਾਲ ਭਰੋ, ਸੁੱਤਿਆਂ ਨਾਲ ਲੰਘਾ ਦੇਣਾ ਕਿਤੇ, ਸੁੱਤਿਆਂ ਸੁੱਤਿਆਂ ਬੰਦੇ ਦੀ ਉਮਰ ਨਿਕਲ ਜਾਵੇ ਅਤੇ ਜਦੋਂ ਮੌਤ ਆਵੇ ਉਦੋਂ ਆਦਮੀ ਜਾਗ ਜਾਂਦਾ ਕਈ ਦਫ਼ਾ। ਕਹੋ ਕਬੀਰ ਤਬ ਹੀ ਨਰ ਜਾਗੈ ਚਮਕਾ ਡੰਡ ਮੂੰਡ ਮੈਂ ਲਾਗੇ। ਗੁਰੂ ਕਹਿੰਦੇ ਨੇ ਉਦੋਂ ਜਾਗਣ ਦਾ ਕੋਈ ਲਾਭ ਨਹੀਂ, ਕੋਈ ਫਾਇਦਾ ਨਹੀਂ। ਜਾਗਣਾ ਤੇ ਹੁਣ ਜਾਗ, ਹੁਣ ਜਾਗ, ਹੁਣ ਜਾਗ ਕੇ ਸਿਮਰਨ ਕਰ ਤਾਂ ਕਿ ਇਸ ਸੰਸਾਰ 'ਚ ਪਰਉਪਕਾਰ ਜਿਹੜਾ ਹੈ ਉਹ ਤੂੰ ਵਧਾ ਸਕੇ, ਦਇਆ ਕਰੁਣਾ ਜਿਹੜੀ ਹੈ ਤੂੰ ਦੂਸਰਿਆਂ 'ਤੇ ਕਰ ਸਕੇ। ਉਹ ਸੁੱਤਿਆਂ ਨਹੀਂ ਹੋ ਸਕਦੀ। ਗੁਰੂ ਕਹਿੰਦੇ ਨੇ ਬੜੇ ਸੁੱਤੇ ਹੋਏ ਨੇ, ਸਤਿਗੁਰੂ ਨੇ ਬਾਣੀ 'ਚ ਆਖਿਆ।

ਨਾਮ ਸਿਮਰੇ ਅਨ ਦਿਨੋ। ਅਨ ਦਿਨੋ ਦਾ ਮਤਲਬ ਹੁੰਦਾ ਹੈ ਦਿਨ ਰਾਤ, ਅਹਿਨਸ, ਕੇਵਲ ਰਾਤ ਨਹੀਂ ਉਹਨਾਂ ਦਾ ਪ੍ਰੇਮ ਜਿਹੜਾ ਹੈ ਉਹ ਨਿਰੰਕਾਰ ਦੇ ਨਾਲ ਕਿੱਦਾਂ ਲੱਗਾ ਹੁੰਦਾ। ਉਹ ਇੱਕ ਪੌੜੀ ਅਸੀਂ ਦਰਬਾਰ ਸਾਹਿਬ ਕਈ ਵਾਰੀ ਦੁਪਹਿਰ ਦੀ ਡਿਊਟੀ ਹੋਵੇ ਨਾ ਬਾਅਦ ਚਰਨ ਕਮਲ ਤੋਂ ਬਾਅਦ ਇਹ ਪੌੜੀ ਪੌੜੀ ਪੜ੍ਹਦੇ ਹਾਂ, ਭਾਈ ਹਰੀ ਸਿੰਘ ਜੀ ਇਹ ਪੜ੍ਹਦੇ ਹੁੰਦੇ ਸਨ।

ਜਿਉਂ ਮੱਛਲੀ ਬਿਨ ਪਾਣੀ ਏ ਇਗਜ਼ਾਮਪਲ ਦਿੱਤੀ ਗੁਰੂ ਨੇ ਕਿ ਮੱਛਲੀ ਜਿਹੜੀ ਏ ਉਹ ਪਾਣੀ 'ਚ ਰਹਿੰਦੀ ਏ, ਪਾਣੀ ਤੋਂ ਬਗੈਰ ਉਹਦਾ ਜੀਵਨ ਨਹੀਂ ਹੁੰਦਾ। ਇਸ ਤਰ੍ਹਾਂ ਜਿਹੜੇ ਸੰਤ ਜਨ ਨੇ ਇਹ ਪ੍ਰਭੂ ਦੇ ਨਾਮ ਤੋਂ ਬਿਨਾਂ ਨਹੀਂ ਰਹਿੰਦੇ, ਜਿਸ ਤਰ੍ਹਾਂ ਮੱਛਲੀ ਜਿਹੜੀ ਏ ਪਾਣੀ ਤੋਂ ਬਗੈਰ ਨਹੀਂ ਰਹਿੰਦੀ। ਅਗਰ 100 ਸਾਲ ਦੀ ਮੱਛੀ ਪਾਣੀ 'ਚ ਰਹੇ ਉਹਦਾ ਜੀਵਨ ਹੈ ਪਾਣੀ, ਉਹਨੇ ਰਹਿਣਾ ਰਹਿਣਾ। ਅਸੀਂ ਲੋਕ ਨਾ ਨਾਮ ਦੇ ਨਾਲ ਜੁੜਦੇ ਹਾਂ ਨਾ ਬਾਣੀ ਦੇ ਨਾਲ ਜੁੜਦੇ ਹਾਂ। ਆਪਣੀ ਮੈਂ ਗੱਲ ਕਰਦਾ, ਇੱਕ ਮਨ ਭਿੱਜ ਜਾਂਦਾ, ਇੱਕ ਤ੍ਰਿਪਤ ਜਾਂਦਾ ਹੈ। ਅਸੀਂ ਅੱਜ ਇੱਕ ਪੰਕਤੀ ਪੜ੍ਹਦੇ ਪਏ ਸਾਂ, ਮੈਂ ਬਾਹੁੜ ਨਾ ਤ੍ਰਿਸ਼ਨਾ ਭੁਖੜੀ ਹਉ ਰੱਜਾ ਤ੍ਰਿਪਤ ਅਗਾਏ ਜੀ। ਅਸੀਂ ਸਵੇਰੇ ਨਾਸ਼ਤਾ ਕੀਤਾ ਤੇ ਕਿਹਾ ਯਾਰ ਹੁਣ ਭੁੱਖ ਨਹੀਂ ਰਹੀ ਸਾਨੂੰ, ਆਪੋ ਚ ਪੰਕਤੀ ਪੜ੍ਹੀ। ਮੁੜ ਕੇ ਫਿਰ ਮੈਂ ਸੈਰ ਕਰਨ ਜਾਣਾ ਸੀ, ਮੈਂ ਕਿਹਾ ਵੀ ਉਦਮ ਕਰੇਂਦਿਆਂ ਜੀ ਉੱਥੋਂ ਕਮਾਉਂਦਿਆਂ ਸੁੱਖ ਪਹੁੰਚ। ਪੰਕਤੀਆਂ ਭਾਵੇਂ ਸੰਸਾਰਿਕ ਲੈਵਲ ਤੇ ਬੰਦਾ ਬੋਲੇ, ਪਰ ਕਈ ਦਫਾ ਛੋਟੀਆਂ ਛੋਟੀਆਂ ਅਸੀਂ ਜੋ ਐਫਰਟਸ ਕਰਦੇ ਹਾਂ, ਕੋਸ਼ਿਸ਼ਾਂ ਕਰਦੇ, ਕਈ ਵਾਰੀ ਉਹ ਵੱਡੀ ਕੋਸ਼ਿਸ਼ ਦੇ ਵਿੱਚ ਵੀ ਤਬਦੀਲ ਹੋ ਜਾਂਦੀ। ਗੁਰੂ ਕਿਰਪਾ ਕਰ ਦਿੰਦਾ, ਗੁਰੂ ਬਖਸ਼ਿਸ਼ ਕਰ ਦਿੰਦਾ, ਉਹਦੀ ਬਖਸ਼ਿਸ਼ ਹੈ। ਪਰ ਸਾਡੀ ਜਿਹੜੀ ਪਰਸਨਲ ਹਾਲਤ ਇਹ ਹੈ ਕਿ ਅਸੀਂ ਨਾਮ ਦੇ ਨਾਲ ਪੂਰੀ ਤਰ੍ਹਾਂ ਜੁੜਦੇ ਹਾਂ, ਅਸੀਂ ਬੋਰ ਹੋ ਜਾਂਦੇ ਹਾਂ, ਲਾਈਫ 'ਚ ਬੋਰਡਮ ਆ ਜਾਂਦੀ। ਬੰਦਾ ਇੱਕ ਸ਼ਹਿਰ 'ਚ ਰਹਿੰਦਾ ਹੋਵੇ ਨਾ, ਅਤੇ ਕੁਝ ਕੁ ਸਾਲਾਂ ਤੱਕ ਭਾਵੇਂ ਜਿੰਨਾ ਮਰਜ਼ੀ ਸ਼ਹਿਰ ਹੋਵੇ ਵਧੀਆ ਹੋਵੇ। ਮੈਂ ਇੱਥੇ ਕਈ ਬੰਦੇ ਮਿਲੇ ਹਾਂ, ਕਈਆਂ ਨੂੰ ਅਮੈਰੀਕਾ 'ਚ ਬੜੇ ਅੱਛੇ ਅੱਛੇ ਸ਼ਹਿਰਾਂ 'ਚ ਲੋਕ ਰਹਿੰਦੇ ਨੇ, ਅਤੇ ਕੁਝ ਸਮੇਂ ਬਾਅਦ ਕਹਿੰਦੇ ਯਾਰ ਮਨ ਜਿਹੜਾ ਭਰ ਗਿਆ, ਇੱਥੇ ਰਹਿਣ ਨੂੰ ਦਿਲ ਨਹੀਂ ਕਰਦਾ। ਉਹ ਫਿਰ ਘੁੰਮਣ ਫਿਰਨ ਪਹਾੜਾ ਪਹੁੰਚਣ ਚੜ ਜਾਂਦੇ ਨੇ, ਕਿਉਂਕਿ ਲਾਈਫ 'ਚ ਬੋਰਡਮ ਹੈ। ਮੱਛੀ 100 ਸਾਲ ਵੀ ਪਾਣੀ 'ਚ ਰਹੇ ਬੋਰ ਨਹੀਂ ਹੁੰਦੀ। ਅਸੀਂ ਲੋਕ ਕੱਪੜੇ ਪਾਉਂਦੇ ਹਾਂ, ਹਾਲਾਂ ਜਾ ਕੇ ਦੁਕਾਨ 'ਤੇ ਇਹ ਕਹੀਦਾ ਕਿ ਬਿਲਕੁਲ 100 ਸਾਲ ਹੋਵੇ ਕੱਪੜਾ, ਫਟੇ ਨਾ, ਟਿਕਾਊ ਕੱਪੜਾ ਨਹੀਂ, ਸਟੱਫ ਜਿਹੜਾ ਵਧੀਆ ਚਾਹੀਦਾ, ਪ੍ਰਿੰਟ ਅੱਛਾ।

ਮੱਛੀ ਕਹਿੰਦੀ ਮੈਨੂੰ ਪਾਣੀ ਤੋਂ ਬਾਹਰ ਨਾ ਕੱਢਿਓ ਜੇ। ਜਿੱਦਣ ਨੂੰ ਪਾਣੀ ਤੋਂ ਬਾਹਰ ਕੱਢੀਏ ਮੱਛੀ ਨੂੰ, ਉਦਣ ਹੀ ਪਾਣੀ ਦਾ ਪਤਾ ਲੱਗਦਾ ਕਿ ਪਾਣੀ ਕਿਹਨੂੰ ਕਹਿੰਦੇ। ਕਿਉਂਕਿ ਪਾਣੀ ਜਿਹੜਾ ਇਹ ਜੀਵਨ ਹੈ, ਪਾਣੀ ਮੱਛੀ ਦਾ ਜੀਵਨ ਹੈ, ਔਰ ਜੀਵਨ ਤੋਂ ਬਗੈਰ ਆਦਮੀ ਨਹੀਂ ਰਹਿੰਦਾ ਇਸ ਸੰਸਾਰ 'ਚ ਜਿੰਨੇ ਮਰਜ਼ੀ

ਨਹੀਂ ਇਹਦੇ ਨਾਲ ਮੇਰਾ ਮਨ ਅੱਕ ਗਿਆ, ਹੁਣ ਨਵਾਂ ਕੋਈ ਰੂਹ ਅਫਜ਼ਾ ਲੈ ਕੇ ਆਓ, ਇੱਥੋਂ ਮੇਰਾ ਜਿਹੜਾ ਨਾ ਉਹ ਮਨ ਭਰ ਗਿਆ। ਲੇਕਿਨ ਕਦੀ ਆਦਮੀ ਨੇ ਪਾਣੀ ਤੋਂ ਕਦੀ ਇਨਕਾਰ ਨਹੀਂ ਕੀਤਾ, ਜਿਉਂ ਦਾ ਜੰਮਦਾ ਮਰਨ ਤੱਕ ਪਾਣੀ ਜਿਹੜਾ ਨਾ ਉਹਦੇ ਜੀਵਨ ਦਾ ਅੰਗ ਬਣਿਆ ਰਹਿੰਦਾ, ਇੱਥੋਂ ਤੱਕ ਕਿ ਜਦੋਂ ਬੰਦਾ ਮਰਦਾ ਵੀ ਹੈ ਉਹਦੇ ਮੂੰਹ 'ਚ ਵੀ ਪਾਣੀ ਪਾਇਆ ਜਾਂਦਾ। ਪਾਣੀ ਪਾਉਂਦੇ ਕਹਿੰਦੇ ਨੇ ਫਲਾਣੇ ਦੇ ਬੇਟੇ ਨੇ ਆਪਣੇ ਪਿਤਾ ਦੇ ਮੂੰਹ 'ਚ ਅਖੀਰ ਦਾ ਪਾਣੀ ਜਿਹੜਾ ਘੁੱਟ ਪਾਇਆ ਸੀ ਅਤੇ ਉਹਨਾਂ ਨੇ ਪ੍ਰਾਣ ਤਿਆਗੇ ਨੇ। ਪਾਣੀ ਜੀਵਨ ਹੈ,

ਸਬਜ਼ੀ ਨੂੰ ਰੋਜ਼ ਇੱਕੋ ਹੀ ਬਣਾਈ ਜਾਂਦੇ ਹੋ ਡਿਸ਼, ਲੇਕਿਨ ਕਦੀ ਇਹ ਕਿਸੇ ਨੇ ਨਹੀਂ ਕਿਹਾ ਕਿ ਰੋਟੀ ਜਿਹੜੀ ਮੈਂ ਅੱਜ ਨਹੀਂ ਖਾਣੀ। ਰੋਟੀ ਜੀਵਨ ਹੈ, ਅੰਨ ਜੀਵਨ ਹੈ, ਪਾਣੀ ਜੀਵਨ ਹੈ, ਔਰ ਅੰਨ ਨੂੰ ਪਾਣੀ ਨੂੰ ਆਦਮੀ ਜੀਵਨ ਨੂੰ ਤਿਆਗ ਨਹੀਂ ਕਰ ਸਕਦਾ। ਇਸ ਕਰਕੇ ਪ੍ਰਭੂ ਦਾ ਨਾਮ ਜਿਹੜਾ ਹੈ, ਸਤਿਗੁਰ ਕਹਿੰਦੇ ਨੇ ਜੀਵਨ ਹੈ, ਮਹਾਂਜੀਵਨ ਹੈ, ਮਹਾਂਜੀਵਨ ਹੈ ਜਿਹੜਾ ਮੌਤ ਤੋਂ ਬਾਅਦ ਵੀ ਕੰਮ ਦਿੰਦਾ। ਜੈ ਪਾਂਡੇ ਮਹਾਂ ਅੰਧ ਗੁਵਾਰਾ ਹਰ ਕਾ ਨਾਮ ਸੰਗ ਉਜਿਆਰਾ। ਇਸ ਕਰਕੇ ਜਿਹੜੇ ਜਿਹੜੇ ਭਗਤ ਨਾਮ ਨਾਲ ਜੁੜੇ ਨੇ ਉਹ ਜਾਗ ਗਏ, ਜਾਗ ਕੇ ਅੱਜ ਤਾਂ ਹੀ ਤੇ ਨਮਸਕਾਰਾਂ ਹੋ ਰਹੀਆਂ ਨੇ, ਜਾਗੇ ਹੋਇਆ ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ ਆਓ। ਜਿੱਥੋਂ ਆਪਾਂ ਚੱਲੇ ਸਾਂ ਟਾਈਮ ਹੋ ਗਿਆ, ਉਹ ਸ਼ਬਦ ਦੀਆਂ ਪੰਕਤੀਆਂ ਪੜ੍ਹ ਕੇ ਕੀਰਤਨ ਦੀ ਸਮਾਪਤੀ।

ਸਤ ਸ੍ਰੀ ਅਕਾਲ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਬਹੁਤ ਹੌਸਲਾ ਅਫਜ਼ਾਈ ਕਰਦੇ ਹੋ ਦੱਸ ਰਿਹਾ ਦੀ, ਸਭ ਦਾ ਬਹੁਤ ਹੀ ਮੈਂ ਤਹਿ ਦਿਲ ਤੋਂ ਮਸ਼ਕੂਰ ਹਾਂ, ਧੰਨਵਾਦੀ ਹਾਂ ਜੋ ਆਪ ਜੀ ਦਾਸ ਦੇ ਜਥੇ ਨਾਲ ਬਹੁਤ ਪਿਆਰ ਕਰਦੇ ਹੋ। ਸੋ ਕੀਰਤਨ ਦੀ ਸਮਾਪਤੀ ਹੈ, ਸਭ ਦਾ ਬਹੁਤ ਬਹੁਤ ਧੰਨਵਾਦ, ਔਰ ਬੇਟੀ ਸੰਜਮ ਕੌਰ ਦਾ ਵੀ ਬਹੁਤ ਬਹੁਤ ਧੰਨਵਾਦ ਜਿਸਨੇ ਬਹੁਤ ਬਾਖੂਬ ਰਬਾਬ ਦੀ ਸੰਗਤ ਕੀਤੀ ਹੈ। ਬੜਾ ਬੜੀ ਹੋਣਹਾਰ ਬੇਟੀ ਹੈ, ਔਰ ਸਤਿਗੁਰ ਸੱਚੇ ਪਾਤਸ਼ਾਹ ਨੂੰ ਹੋਰ ਵੱਡੀਆਂ ਬੁਲਾਂਗਾ, ਅੱਛਾ ਆਰਟਿਸਟ ਹੋਰ ਬਣਾਵੇ ਤਾਂ ਕਿ ਗੁਰੂ ਪੰਥ ਦੀ ਸੰਸਾਰ ਦੀ ਇਹ ਸੇਵਾ ਕਰ ਸਕੇ। ਤੋ ਸਾਡੀ ਇਹ ਅਰਦਾਸ ਹੈ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ। ਅਗਲੇ ਜਦ ਤੱਕ ਅਸੀਂ ਸਮਾਗਮ ਇੱਥੇ ਕਰਨੇ ਹਨ ਕੀਰਤਨ ਦੀ ਹਾਜ਼ਰੀ, ਉਹ ਇਹਨਾਂ ਨੇ ਸਾਡੇ ਨਾਲ ਸੰਗਤ ਕਰਦੇ ਰਹਿਣਾ। ਇਹਨਾਂ ਦੇ ਮਾਤਾ ਪਿਤਾ ਵੀ ਬੈਠੇ ਹਨ ਜਿਨ੍ਹਾਂ ਨੇ ਇਸ ਨੂੰ ਪ੍ਰੇਰ ਕੇ ਸੰਗੀਤ ਵਾਲੇ ਪਾਸੇ ਕੀਰਤਨ ਵਾਲੇ ਪਾਸੇ ਲਾਇਆ ਹੈ। ਤੋ ਐਸੇ ਮਾਤਾ ਪਿਤਾ ਨੂੰ ਵੀ ਅਸੀਂ ਨਮਸਕਾਰ ਕਰਦੇ ਹਾਂ, ਧੰਨਵਾਦ ਕਰਦੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਜੀ ਦਾ, ਜਿਨ੍ਹਾਂ ਨੇ ਇਹਨਾਂ ਨੂੰ ਪ੍ਰੇਰਨਾ ਦਿੱਤੀ ਹੈ। ਸਤਿਗੁਰ ਦੀ ਬਖਸ਼ਿਸ਼ ਹੈ ਔਰ ਬਖਸ਼ਿਸ਼ ਦੇ ਪਾਤਰ ਹਨ। ਰਾਮ

पिता हम बारक तेरे तुमरी कृपा मैं सुख कने कोई ना जाने।

ਤੇਗ ਬਹਾਦਰ ਸਿਮਰਿਆ ਕਰ ਨਾਉ ਨੇ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ, ਤਬੈ ਚਲਾਇਓ ਪੰਥ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਤਨਾਮ, ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ।

ਲੈ ਦੇਹੋ ਸੱਜਣ ਅਸਿਸੜਿਆ ਜਿਉ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹ ਪਹੁੰਚਾ ਸਦੜੇ ਨਿਤ ਪਵਨ ਸਦਣ ਹਾਰਾ ਸਿਮਰਿਐ ਨਾਨਕ ਸੇ ਦੇਹ ਆਵਨ।

ਨਹੀਂ ਹੋਏ। ਹਰ ਚਰਨ ਕਮਲ ਮਕਰੰਦਰੋ ਵਿਤ ਮਨੋ ਅੰਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਗ ਕੋ ਹੋਏ ਜਾਤੇ ਤੇਰੇ ਨਾਏ ਵਾਸਾ। ਰਾ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ

ਵਸਨ ਸੋਹਿਲਾ ਔਦ ਘਟੈ ਦਿਨ ਸਰੈਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪਿਆਵੈ ਇਹੋ ਰਸ ਅਖਤ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਹੋ ਸੁਖ ਸਹਿਜੇ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਰਿਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਧਿਆਏ ਫਿਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਇ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣੇ ਦਿਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਤਨ

ਅਰਦਾਸ ਬੇਨਤੀ ਹੈ ਜੀ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁਖਾਸਨ ਦੀ ਸੇਵਾ ਹੋਈ ਹੈ। ਸੋਹਿਲਾ ਸਾਹਿਬ ਦੀ ਬਾਣੀ ਪੜ੍ਹੀ ਗਈ ਹੈ। ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ ਆਪ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਆਈ ਰਹਿਣ ਆਪ ਦੇ ਭਾਣੇ ਵਿੱਚ ਬਤੀਤ ਹੋਵੇ। ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਬਿਰਾਜਮਾਨ ਹੋਵੋ, ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਅੰਮ੍ਰਿਤ ਵੇਲੇ ਦੇ ਜਾਗਣੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਦਾ ਨਾਮ ਚਿਤਾਵੇ। ਨਾਨਕ ਨਾਮ ਚੜ੍ਹਦੀ ਕਲਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੇਵੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਮ ਦੇ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Vaheguru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Vaheguru, Vaheguru, Vaheguru, Vaheguru, Vaheguru, Vaheguru.

Va indira, va indira, va indira, va indira, va indira.

Guru. Vai. Guru. Vai. Guru.

Vai, Guru.

guru vai guru vai guru vai guru vai.

Uru, I,

Guru Vaheguru. Guru Vaheguru. Guru Vaheguru.

Guru, Vaheguru, Vaheguru.

शीतल पुरख दृष्ट सुजाणी।

ਪੜੇ ਜੇ ਆਪ ਮਿਲੇ ਕਰਤਾਰ ਇੱਕ ਨਾ ਦਰਸ਼ਨ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਕਰੇ ਵਿਚਾਰ

ਤਿੰਨ ਮਿਲਿਆ ਮਨ ਸੰਤੋਖੀ ਹੈ, ਤ੍ਰਿਸ਼ਨਾ ਭੁੱਖ ਸਭ ਜਾਏ, ਨਾਨਕ ਨਾਮ ਰਤੇ ਸੁਖੀਏ।

ਸਤਿਗੁਰ ਪ੍ਰਸਾਦ ਗੌੜੀ ਸੁਹਣੀ ਮਹੱਲਾ ਪੰਜਵਾਂ ਸਲੋਕ ਆਦ ਗੁਰਾਏ ਨਮਹ ਜੁਗਾਦ ਗੁਰਾਏ ਨਮਹ ਸਤਿਗੁਰਾਏ ਨਮਹ ਸ੍ਰੀ ਗੁਰਦੇਵਏ ਨਮਹ ਅਸ਼ਟਪਦੀ ਸਿਮਰਾਉ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵਾਉ ਸਿਮਰ।

ਧਿਆਨ ਤਤ ਬੁੱਧ ਪ੍ਰਭ ਗੈ ਸਿਮਰਨ ਜਪਤਾ ਪੂਜਾ ਪ੍ਰਭ ਗੈ ਸਿਮਰਨ ਮਿਨਸਾ ਦੂਜਾ ਪ੍ਰਭ ਗੈ ਸਿਮਰਨ ਤੀਰਥ ਸ਼ਨਾਨੀ ਪ੍ਰਭ ਗੈ ਸਿਮਰਨ ਦਰਗੈ ਮਾਨੀ ਪ੍ਰਭ ਗੈ ਸਿਮਰਨ ਹੋਏ ਸੋ ਭਲਾ ਪ੍ਰਭ ਗੈ ਸਿਮਰਨ ਸੁਫਲ ਭਲਾ ਸੇ ਸਿਮਰਹੇ ਜਿਨ ਆਪ ਸਿਮਰਾਏ ਨਾਨਕ ਤਾਕੇ ਲਾਗੂ ਪਾਏ ਪ੍ਰਭ ਗੈ ਸਿਮਰਨ ਸਭ ਤੇ ਉੱਚਾ ਪ੍ਰਭ ਗੈ ਸਿਮਰਨ ਉਦਰਾਇ ਮੁੱਚਾ ਪ੍ਰਭ ਗੈ ਸਿਮਰਨ ਤ੍ਰਿਸ਼ਨਾ ਬੁੱਝੈ ਪ੍ਰਭ ਗੈ ਸਿਮਰਨ ਸਭ ਕਿਸ਼ ਸੁੱਝੈ ਪ੍ਰਭ ਗੈ ਸਿਮਰਨ ਨਾਈ ਜਮ ਤ੍ਰਾਸਾ ਪ੍ਰਭ ਗੈ ਸਿਮਰਨ ਪੂਰਨ ਆਸਾ ਪ੍ਰਭ ਗੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਾਹੇ ਸਮਾਏ ਪ੍ਰਭ ਜੀ ਵਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਗੋ ਸਿਮਰੇ ਸੇ ਤਨ ਬੰਤੇ ਪ੍ਰਭ ਗੋ ਸਿਮਰੇ ਸੇ ਪਤ ਬੰਤੇ ਪ੍ਰਭ ਗੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਗੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਗੋ ਸਿਮਰੇ ਸੇ ਬੇ ਮਹਤਾਜੇ ਪ੍ਰਭ ਗੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਗੋ ਸਿਮਰੇ ਸੇ ਸੁਖ ਵਾਸੀ ਪ੍ਰਭ ਗੋ ਸਿਮਰੇ ਸਦਾ ਅਭਿਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਯਾਲਾ ਨਾਨਕ ਜਨ ਕੀ ਮੰਗਿਰ ਵਾਲਾ ਪ੍ਰਭ ਗੋ ਸਿਮਰੇ ਸੇ ਪਰ ਉਪਕਾਰੀ ਪ੍ਰਭ ਗੋ ਸਿਮਰੇ ਤਿਨ ਸਦ ਬਲਿਹਾਰੀ ਪ੍ਰਭ ਗੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਗੋ ਸਿਮਰੇ ਤਿਨ ਸੁਖ ਬਿਹਾਵੈ ਪ੍ਰਭ ਗੋ ਸਿਮਰੇ ਤਿਨ ਆਤਮ ਜੀਤਾ ਪ੍ਰਭ ਗੋ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਗੋ ਸਿਮਰੇ ਤਿਨ ਆਨੰਦ ਗਨੇਰੇ ਪ੍ਰਭ ਗੋ ਸਿਮਰੇ ਬਸੇ ਹਰਨੇਰੇ ਸੰਤ ਕਿਰਪਾ ਤੇ ਅੰਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਗੈ ਸਿਮਰਨ ਕਾਰਜ ਪੂਰੇ ਪ੍ਰਭ ਗੈ ਸਿਮਰਨ ਕਬੂ ਨਾ ਝੂਰੇ ਪ੍ਰਭ ਗੈ ਸਿਮਰਨ ਹਰ ਗੁਣ ਬਾਨੀ ਪ੍ਰਭ ਗੈ ਸਿਮਰਨ ਸਹਿਜ ਸਮਾਨੀ ਪ੍ਰਭ ਗੈ ਸਿਮਰਨ ਨਿਚਲ ਆਸਨ ਪ੍ਰਭ ਗੈ ਸਿਮਰਨ ਕਮਲ ਵਿਗਾਸਨ ਪ੍ਰਭ ਗੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ ਸਿਮਰੇ ਸੇ ਜਨ ਜਿਨ ਕਉ ਪ੍ਰਭ ਮਯਾ ਨਾਨਕ ਤਿੰਨ ਜਨ ਸਰਣੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭਏ ਸਿਧ ਜਤੀ ਦਾਤੇ ਹਰ ਸਿਮਰਨ ਨੀ ਚੌਂਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ

ਨਾਮ ਤਾਂ ਰਾਲ ਪਛਾਣੂ ਜੈ ਮਹਾਂ ਭਿਆਨ ਤਪਤ ਬਹੁ ਕਾਮ ਤੈ ਹਰ ਕੇ ਰਾਮ ਕੀ ਤੂੰ ਪਰ ਸ਼ਾਮ ਜਹਾ ਤ੍ਰੇਖਾ ਮਨ ਤੁਜ ਆ ਕਰਖੈ ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਗੈ ਮਨ ਵਿਸਰਾਮ ਹਰ ਕਾ ਰਾਮਦਾਸ ਕੀ ਓਟ ਹਰ ਕੇ ਨਾਮ ਦਰੇ ਜਨ ਕੋਟ ਹਰ ਜਸ ਗਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧ ਗਮਾਤ ਹਰ ਜਨ ਕੇ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕਿਨੋ ਦਾਨ ਮੰਦਰ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਬਵੇਕੈ ਹਰ ਕਾ ਨਾਮ ਜਨ ਕਉ ਮੁਗਤ ਜੁਗਤ ਹਰ ਕੈ ਨਾਮ ਜਨ ਕਉ ਤ੍ਰਿਪਤ ਭੁਗਤ ਹਰ ਗਾ ਨਾਮ ਜਨ ਗਾ ਰੂਪ ਰੰਗ ਹਰ ਨਾਮ ਜਪਤ ਕਾ ਪਰੈ ਨਾ ਭੰਗ ਹਰ ਗਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਾਹੇ ਬਯੋਗ

ਕੋਟ ਸਤਾਣੀ ਹਰ ਪ੍ਰਤਾਪ ਜਨ ਅਵਰ ਨਾ ਜਾਣੀ ਓਥ ਪੋਜਨ ਹਰ ਸਰਾਤੇ ਸੁਨ ਸਮਾਧ ਨਾਮ ਰਸਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਗਾ ਭਗਤ ਪ੍ਰਗਟ ਨਹੀਂ ਛਪੈ।

ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰ ਦੁਖ ਲੱਥਾ ਨਾਮ ਕੀ ਮਹਿਮਾ ਸੰਤ ਰਤ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗਵਟ ਭਾਗੀ ਪਾਈਐ

ਅਹਿਮ ਊਚ ਨਾਨਕ ਨਾਮ ਦੁਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਮਕਾ ਭਾਉ ਵਿਆਪੇ ਅਨਕ ਯਤਨ ਕਰ ਤ੍ਰਿਸ਼ਨਾ ਧਰਾਪੈ ਭੇਖ ਅਨੇਕ ਅਗਨ ਨਹੀਂ ਬੁੱਝੈ ਕੋਟ ਭਾਵ ਦਰਗੇ ਨਹੀਂ ਸਿੱਜੈ ਛੂਟ ਸੁਨਾਈ ਊਬ ਪਿਆਲ ਮੋਹ ਵਿਆਪੇ ਮਾਇਆ ਜਾਲ ਅਵਰ ਕਰਤੂਤ ਸਗਲੀ ਜਮ ਡਾਨੇ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ ਹਰ ਕਾ ਨਾਮ ਜਬ ਤੁਕ ਜਾਏ ਨਾਨਕ ਬੁੱਲੈ ਸਹਿ ਸੁਭਾਏ।

ਸ਼ੋਰ ਹੈ। ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰੈ। ਜਿਸ ਜਨ ਕੋ ਪ੍ਰਭ ਤਰਸ ਪਿਆਸਾ ਨਾਨਕ ਤਾਂ ਕਹਿ ਬਲ ਬਲ ਜਾਸਾ। ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਗਾ ਮਿਟੇ ਅਭਿਮਾਨ। ਆਪਸ ਕਹੋ ਜੋ ਜਾਣੇ ਨੀਚਾ ਸਉ ਗਨੀਏ ਸਭ ਤੇ ਉੱਚਾ। ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਦਿਨ ਘਟਗੜ ਚੀਨਾ। ਮਨ ਆਪਣੇ ਤੇ ਬੁਰਾ ਮਿਟਾਨਾ ਪੇਖਿਆ ਸਗਲ ਸ੍ਰਿਸ਼ਟ ਸਾਜਨਾ।

ਮਰੀ ਕਿਰਪਾ ਤਰਾ ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਹਿ ਰਾਹੀ ਤਾਸਿਓ ਪ੍ਰੀਤ ਬਲੂਆ ਕੈ ਗ੍ਰਹਿ ਭੀਤਰ ਵਸੈ ਅੰਧ ਕੇਲ ਮਾਇਆ ਰੰਗ ਰਸੈ ਦ੍ਰਿੜਕਰ ਮਾਨੈ ਮਨਹ ਪ੍ਰਤੀਤ ਕਾਲ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੁਭ ਧਰੋਹ ਯਾਹੋ।

ਕਰ ਹਰਨਾਮ ਲਏ। ਬਿਰਥੀ ਸਾਖਤ ਕੀ ਆਰ ਜਾ ਸਾਜ ਬਿਨਾ ਕੇ ਹੋਵੇ ਸੁੱਚਾ, ਬਿਰਥਾ ਨਾਮ ਬਿਨਾ ਦਲ ਅੰਧ, ਮੁਖਾ ਬਤਾ ਕੇ ਦੁਰਗੰਧ। ਬਿਨ ਸਿਮਰਨ ਦਿਨ ਰੈਨ ਬ੍ਰਿਥਾ ਬਿਹਾਏ, ਮੇਘ ਬਿਨਾ ਜੋ ਖੇਤੀ ਜਾਏ। ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਵ, ਜੋ ਕਿਰਪਨ ਗੇ ਨਿਰਾਹਰ ਦਾਮ। ਧੰਨ ਧੰਨ ਦੇ ਜਨ, ਧੰਨ ਧੰਨ ਦੇ ਜਨ, ਜੇਕਰ ਵਸਿਓ ਹਰ ਨਾਉ, ਨਾਨਕ ਤਾ ਕੇ ਬਲ ਬਲ ਜਾਓ। ਰਹਿਤ ਅਵਰ ਕਸ਼ਵਰ ਕਮਾਵਤ, ਮਨਈ ਪ੍ਰੀਤ ਮੁਖੋਂ ਗੰਢ ਲਾਵਤ। ਜਾਨਣ ਹਾਰ ਪ੍ਰਭੂ ਪ੍ਰਵੀਨ, ਬਾਹਰ ਭੇਖਨਾ ਕਾਹੂ ਭੀਨ। ਪ੍ਰਭੂ ਦੇਸੇ ਆਪ ਨਾ ਕਰੇ ਆਵਤ, ਜਾਵਤ ਜਨਮ ਅਮਰ। ਜਿਸਕੇ ਅੰਦਰ ਵਸੇ ਨਿਰੰਕਾਰ, ਤਿਸਕੀ ਸੀਖ ਤਰਾ ਸੰਸਾਰ। ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਨਾਨਕ ਹੁਨ ਜਨ ਚਰਨ ਪਰਾਤਾ। ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ, ਆਪਣਾ ਕੀਆ ਆਪੇ ਮਾਨੇ। ਆਪੇ ਆਪ ਆਪ ਕਰਤ ਨਬੇਰਾ, ਕਿਸੈ ਦੂਰ ਜਨਾਬਦ ਕਿਸੇ ਬੁਝਾਵਤ ਨੇਰਾ। ਉਭਾਵ ਸਿਆਨਬ ਸਗਲ ਤੇ ਰਹਿਤ, ਸਭ ਕੁਛ ਜਾਣੇ ਆਤਮ ਕੀ ਰਾਹਤ। ਜਿਸ ਭਾਵਿਤ ਸਲਾਈ ਲੜਦਾਏ, ਧੰਨ ਧਰੰਧਰ ਰਿਆ ਸਮਾਏ। ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ

ਅਸ਼ਟਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖਮਨ ਵਾਹੇ, ਜੇ ਪ੍ਰਸਾਦ ਸੁਗੰਧ ਤਨ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੇ, ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ, ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਨ ਜੋਗ, ਜੇ ਪ੍ਰਸਾਦ ਪਾਠ ਪਟੰਬਰ ਹਡਾਵੇ ਤਿਸੇ ਤਿਆਗ ਤਬਰ ਲੁਭਾਵੇ, ਜੇ ਪ੍ਰਸਾਦ ਸੁਖ ਸੇਜੈ ਸੋਈ ਜੈ ਮਨਾਠ ਪਹਿਰ ਤਾਕਾ ਜਸ ਗਾ ਬੀਜੈ, ਜੇ ਪ੍ਰਸਾਦ ਤੂੰ ਸਭ ਕਹੁ ਮਾਨੈ ਮੁਖ ਤਾਕੋ ਜਸ ਰਸਨ ਬਖਾਨੈ, ਜੇ ਪ੍ਰਸਾਦ ਤੇਰੂ ਰਹਿਤਾ ਧਰਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ, ਪ੍ਰਭ ਜੀ ਜਬ ਦੁਰਗੇ ਮਾਨ ਬਾਵੇ ਨਾਨਕ ਪਤ ਸੇਤੀ ਕਰ ਜਾਮੈ।

ਜੈ ਜੇ ਪ੍ਰਸਾਦ ਅਸਵ ਹਸਤ ਸਵਾਰੀ ਮੰਤ ਸਿ ਪ੍ਰਭ ਕੋ ਕਬੂਨਾ ਬੇਸਾਰੀ ਜੇ ਪ੍ਰਸਾਦ ਬਾਗ ਮਿਲਖ ਤਨਾ ਰਾਗ ਬਰੋਏ ਪ੍ਰਭ ਬਨੇ ਮਨਾ ਜਨ ਤੇਰੀ ਮਨ ਬਨਤ ਬਨਾਈ ਉਠਤ ਬੈਠ ਸਤ ਸੇ ਧਿਆਈ ਤਿਸੇ ਧਿਆਏ ਜੋ ਏਕ ਅਲਖ ਹੈ ਈਹਾਂ ਊਹਾਂ ਨਾਨਕ ਤੇਰੀ ਰੱਖਾ ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ ਮਨਾਟ ਪੈਰ ਕਰਤ ਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਸਾ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤਰ ਹੈ ਗੁਰਪ੍ਰਸਾਦ ਨਾਨਕ ਜਸ ਕਹੈ ਜੇ ਪ੍ਰਸਾਦ ਸੁਣੇ ਕਰਨ ਨਾਦ ਜੇ ਪ੍ਰਸਾਦ ਵੇਖੇ ਬਿਸਨਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਨਾ

ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾਮ ਨਾਮ ਮਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜਤ ਤਾ ਕੋ ਜਾਵ ਜੇ ਪ੍ਰਸਾਦ ਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜੂਰੇ।

ਸੋ ਹਰਗੁਣ ਗਾਓ। ਪ੍ਰਭ ਕਿਰਪਾਤੇ ਹੋਏ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਵਿਗਾਸ, ਪ੍ਰਭ ਸੁਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਤ ਊਤਮ ਹੋਏ, ਸਰਬ ਨਿਧਾਨ ਪ੍ਰਭ ਤੇਰੀ ਮਾਇਆ, ਪੋ ਕਛੂ ਨਾ ਕਿਨੂ ਲਿਆ, ਜਿਤ ਜਿਤ ਲਾਭੋ ਤਿਤ ਲਗੇ ਹਰਨਾਥ, ਨਾਨਕ ਕਿਨਕਾ ਕਛੂ ਨਾ ਹਾਥ। ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੁਮੁਕਤਾ ਹੋਏ, ਸੁਨ ਮੀਤਾ ਨਾਨਕ ਬਿਨਮੰਤਾ। ਸਾਧ ਜਨਾ ਕੀ ਆਚਰਜ ਕਥਾ ਅਸ਼ਟਪਦੀ। ਸਾਧਕ ਸੰਗ ਮੁਖ ਜਲ ਹੋਤ, ਸਾਧ ਸੰਗ ਮਲ ਸਗਰੀ ਖੋਤ, ਸਾਧਕ ਸੰਗ ਮਿਟੇ ਅਭਿਮਾਨ, ਸਾਧਕ ਸੰਗ ਪ੍ਰਗਟਾ ਸੁਗਿਆਨ, ਸਾਧਕ ਸੰਗ ਬੁੱਝੇ ਪ੍ਰਭ ਨੇਰਾ, ਸਾਧ ਸੰਗ ਸਭੋਤ ਨਬੇਰਾ, ਸਾਧਕ ਸੰਗ ਪਾਏ ਨਾਮ ਰਤਨ, ਸਾਧਕ ਸੰਗ ਏ ਕੁਬਰ ਜਤਨ, ਸਾਧਗੀ ਮਹਿਮਾ ਵਰਨੇ ਕੌਣ ਬਰਾਨੀ, ਨਾਨਕ ਸਾਧਗੀ ਸੋਭਾ ਬ੍ਰਹਮਾ ਹੈ ਸਮਾਨੀ, ਸਾਧਕ ਸੰਗ ਅਗੁੱਚਰ ਮਿਲੈ, ਸਾਧਕ ਸੰਗ ਸਦਾ ਪ੍ਰਫੁਲੈ, ਸਾਧਕ ਸੰਗ ਆਵੈ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧ ਸੰਗ ਹੋਏ ਸਭ ਕੀ ਰੇਨ, ਸਾਧਕ ਸੰਗ ਮਨੋਹਰ ਬੈਨ, ਸਾਧਕ ਸੰਗ ਨਾ ਕਤੂਹੂੰ ਤਾਵੈ, ਸਾਧ ਸੰਗ ਅਸਤ ਮਨ ਪਾਵੈ, ਸਾਧਕ ਸੰਗ ਮਾਇਆ ਤੇ ਬਿਨ, ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ, ਸਾਧ ਸੰਗ ਦੁਸ਼ਮਣ ਸਮੀਤ, ਸਾਧੂ ਕਹਿ ਸੰਗ ਮਹਾਪੁਨੀਤ, ਸਾਧ ਸੰਗ ਕਿਸੇ ਨਹੀਂ ਬੈਰ, ਸਾਧਕ ਸੰਗ ਨਾ ਬੀਂਗਾ ਪੈਰ, ਸਾਧਕ ਸੰਗ ਨਾਹੀ ਕੋ ਮੰਦਾ, ਸਾਧ ਸੰਗ ਜਾਨੇ ਪਰਮਾਨੰਦਾ, ਸਾਧਕ ਸੰਗ ਨਾਹੀ ਹੋ ਤਾਬ, ਸਾਧਕ ਸੰਗ ਤਜੇ ਸਭਿਆ ਬਾਪੇ ਜਾਨੇ, ਸਾਧ ਬਡਾਈ ਨਾਨਕ ਸਾਧ ਪ੍ਰਭੂ ਬਨਾਈ, ਸਾਧਕ ਸੰਗ ਨਾ ਕਬੂ ਤਾਵੈ, ਸਾਧਕ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸ ਅਗੁੱਚਰ ਲਹਿ, ਸਾਧੂ ਕਹਿ ਸੰਗ ਆ ਜਾਰੂ ਸਹਿ, ਸਾਧਕ ਸੰਗ ਬਸੇ ਥਾਨ ਉਚੈ, ਸਾਧੂ ਕਹਿ ਸੰਗ ਮਹਿਲ ਪਹੁੰਚੈ, ਸਾਧਕ ਸੰਗ ਦ੍ਰਿੜੈ ਸਭ ਧਰੂੰ, ਸਾਧਕ ਸੰਗ ਕੇਵਲ ਪਾਰ ਬ੍ਰਹਮ, ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਗੈ ਗੁਰਬਾਨ, ਸਾਧਕ ਸੰਗ ਸਭ ਕੁਲ ਉਧਾਰ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ, ਸਾਧੂ ਕਹਿ ਸੰਗ ਸੋ ਧਨ ਪਾਵੈ, ਜਸ ਧੰਤੇ ਸਭ ਕੋ ਬਰਸਾਵੈ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧਕ ਸੰਗ ਸੋਭਾ ਸੁਰ ਦੇਵਾ, ਸਾਧੂ ਕਹਿ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧਕ ਸੰਗ ਸਰਬਧਾਨ ਗਮ, ਨਾਨਕ ਸਾਧਕ ਸੰਗ ਸਫਲ ਜਨਮ, ਸਾਧਕ ਸੰਗ ਨਹੀ ਕਸ਼ਘਾਲ, ਦਰਸ਼ਨ ਭੇਟ ਤੂੰ ਹੋਤ ਨਿਹਾਲ, ਸਾਧਕ ਸੰਗ ਕਲੂਗਤ ਰਹਿ, ਸਾਧਕ ਸੰਗ ਨਰਕ ਪਰ ਹਰੈ, ਸਾਧਕ ਸੰਗ ਈਹਾਂ ਉਹਾਂ ਸੁਹੇਲਾ, ਸਾਧ ਸੰਗ ਵਿਛੜਤ ਮੇਲਾ, ਜੋ ਇੱਛਾ ਹੈ ਸੋਈ ਫਲ ਪਾਵੈ, ਸਾਧਕ ਸੰਗ ਬਿਰਥਾ ਜਾਵੈ, ਪਾਰ ਬ੍ਰਹਮ ਸਾਧ ਲਤ ਬਸੈ, ਨਾਨਕ ਉਦਰੈ ਸਾਧ ਸੁੰਦਰ ਸਾਹਿ, ਸਾਧਕ ਸੰਗ ਸੁਣੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਓ, ਸਾਧਕ ਸੰਗ ਨਾ ਮੰਤੇ ਬਿਸਰੈ, ਸਾਧ ਸੰਗ ਸਰ ਪਰ ਨਿਸਤਰਾਏ, ਸਾਧਕ ਸੰਗ ਲੱਗੇ ਬ੍ਰਹਮ ਮੀਠਾ, ਸਾਧੂ ਕਹਿ ਸੰਗ ਘਟ ਘਟ ਡੀਠਾ, ਸਾਧ ਸੰਗ ਭਇਆ ਗਿਆ ਗਾਰੀ, ਸਾਧ ਸੰਗਤ ਭਈ ਹਮਾਰੀ, ਸਾਧਕ ਸੰਗ ਮਿਠੇ ਸਭ ਰੋਗ, ਨਾਨਕ ਸਾਧ ਬੈਠੇ ਸੰਜੋਗ,

ਕੀ ਸੋਭਾ ਉੱਚ ਤੇ ਉੱਚੀ, ਸਾਧ ਕੀ ਸੋਭਾ ਉੱਚ ਤੇ ਉੱਚੀ, ਸਾਧ ਕੀ ਸੋਭਾ ਸਾਧ ਬਨਿਆਈ, ਨਾਨਕ ਸਾਧ ਪ੍ਰਭੇਦ ਨਾ ਭਾਈ ਸਲੋਕ। ਮਨ ਸਾਚਾ ਮੁਖ ਸਾਚਾ ਸੋਹੇ, ਅਵਰ ਨ ਪੇਖੈ ਏਕ ਸਬਿਨ ਕੋਏ, ਨਾਨਕ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ।

ਕਹਿ ਰਾਹੀਂ ਅਭਿਮਾਨ। ਬ੍ਰਹਮ ਗਿਆਨੀ ਊਚ ਤੇ ਉੱਚਾ ਮਨ ਆਪਣੇ ਸਭ ਤੇ ਨੀਚਾ, ਬ੍ਰਹਮ ਗਿਆਨੀ ਸੇ ਜਨ ਭਏ ਨਾਨ ਵਿਜਨ ਪ੍ਰਭਿਆ ਵਗਰੇ। ਬ੍ਰਹਮ ਗਿਆਨੀ ਸਗਲ ਕੀਰੀ ਨਾਥ ਮਰਸ ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਕੀ ਸਭ ਪਰਮਾਇਆ। ਬ੍ਰਹਮ ਗਿਆਨੀ ਦੇ ਕਛ ਬੁਰਾ ਨਾ ਭਇਆ, ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟਮ੍ਰਤ ਵਰਸੀ, ਬ੍ਰਹਮ ਗਿਆਨੀ ਬੰਧਨ ਦੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ, ਬ੍ਰਹਮ ਗਿਆਨੀ ਕਾ ਭੋਜਨ ਗਿਆ ਨਾਨਕ, ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨੀ ਏਕ ਪ੍ਰਯਾਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ, ਬ੍ਰਹਮ ਗਿਆਨੀ ਕਾ ਗਰੀਬੀ ਸਮਾਹ, ਬ੍ਰਹਮ ਗਿਆਨੀ ਪਰਪਕਾਰੋ ਮਾਹ, ਬ੍ਰਹਮ ਗਿਆਨੀ ਕਾ ਨਾਹੀ ਧੰਦਾ, ਬ੍ਰਹਮ ਗਿਆਨੀ ਤਾਪਤ ਬੰਧਾ, ਬ੍ਰਹਮ ਗਿਆਨੀ ਕਵੇ ਸੋ ਭਰਾ, ਬ੍ਰਹਮ ਗਿਆਨੀ ਸਫਲ ਫਲਾ, ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ, ਬ੍ਰਹਮ ਗਿਆਨੀ ਜਪੈ ਸਗਲ ਸੰਸਾਰ, ਬ੍ਰਹਮ ਗਿਆਨੀ ਕੈ ਇੱਕ ਰੰਗ, ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ, ਬ੍ਰਹਮ ਗਿਆਨੀ ਕੈ ਨਾਮ ਆਧਾਰ, ਬ੍ਰਹਮ ਗਿਆਨੀ ਕੈ ਰਾਮ ਪਰਵਾਰ, ਬ੍ਰਹਮ ਗਿਆਨੀ ਸਦਾ ਸਤ ਜਾਗਤ, ਬ੍ਰਹਮ ਗਿਆਨੀ ਅਹੰ ਬੁ ਤਿਆਗਤ, ਬ੍ਰਹਮ ਗਿਆਨੀ ਕੈ ਮਨ ਪਰਮਾਨੰਦ, ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ, ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼।

ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ, ਕਈ ਕੋਟ ਜਖੇ ਕਿਨਰ ਪਿਸਾਚ, ਕਈ ਕੋਟ ਭੂਤ ਪ੍ਰੇ ਸੁਕਰ ਮਿਲ ਗਾਚ, ਸਭ ਤੇ ਨੇਰਾ ਸਭੂ ਤੇ ਦੂਰ, ਨਾਨਕਾ ਭਲੇ ਪਥਰਿਆ ਭਰਪੂਰ, ਕਈ ਕੋਟ ਬਹੁ ਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮੇ ਜੀਵੇ ਮਰੇ, ਕਈ ਕੋਟ ਬਹੁ ਜੂਨੀ ਫਿਰੇ, ਕਈ ਕੋਟ ਬੈਠਦੀ ਗਾਏ, ਕਈ ਕੋਟ ਘਾਲੇ ਥਕ ਪਾਹੇ, ਕਈ ਕੋਟ ਕੀਏ ਤਰਵੰਤ, ਕਈ ਕੋਟ ਮਾਇਆ ਮੈਂ ਚਿੰਤ, ਜੈ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਕੁਛ ਪ੍ਰਭ ਕੈ ਹੱਥੇ, ਕਈ ਕੋਟ ਭਏ ਬੈਰਾਗੀ, ਰਾਮ ਨਾਮ ਸੰਗ ਤਿਨ ਲਿਬਲਾਗੀ, ਕਈ ਕੋਟ ਪ੍ਰਭ ਕੋ ਖੋਜੰਦੇ ਆ ਤਮੈ ਪਾਰ ਬ੍ਰਹਮ ਲਹੰਤੇ, ਕਈ ਕੋਟ ਦਰਸ਼ਨ ਪ੍ਰਭ ਪਿਆਸ, ਤਿਨ ਕੋ ਮਿਲਿਓ ਪ੍ਰਭ ਬਿਨਾਸ, ਕਈ ਕੋਟ ਮੰਗੇ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨ ਕੋ ਆਪ ਸੁਪ੍ਰਸੰਨ, ਨਾਨਕ ਤੇ ਜਿਨ ਸਦਾ ਧਨ ਧਨ, ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ਼ ਬ੍ਰਹਿਮੰਡ, ਕਈ ਕੋਟ ਹੋਇਆ ਅਵਤਾਰ, ਕਈ ਜੁਗਤ ਕਿੰਨੋ ਵਿਸਤਾਰ, ਕਈ ਵਾਰ ਬਸਰਿਓ ਪਾਸਾਰ, ਸਦਾ ਸਦਾ ਇੱਕ ਏਕ ਅੰਕਾਰ, ਕਈ ਕੋਟ ਕਿੰਨੇ ਬਾਭਾਂਤ ਪ੍ਰਭ ਦੇ ਬ੍ਰਹਮਾ ਏ ਸਮਾਤ, ਤਾਗਾ ਅੰਤ ਨਾ ਜਾਣੇ ਕੋਈ ਆਪ ਆਪ, ਨਾਨਕ ਪ੍ਰਭ ਸੋਈ, ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿਨ ਹੋਵਤ ਆਤਮ ਪ੍ਰਕਾਸ, ਕਈ ਕੋਟ ਤੱਤ ਕੇ ਬੇਤੇ ਸਦਾ ਨਿਹਾਰੇ ਕੋ ਰੇਤਰੇ, ਕਈ ਕੋਟ ਨਾਮ ਰਸ ਬੀਵੇ ਅਮਰ ਭਏ ਸਾ ਸਾਦੀ ਜੀਵੇ, ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸੁਖ ਸਾਹਿਬ ਸਮਾਵੇ।

ਨਾਨਕ ਤਿਸ ਬਲਿਹਾਰਣੈ ਜਲ ਥਲ ਮਈ ਅਲ ਸੋਏ ਅਸ਼ਟਪਦੀ ਕਰਨ ਗਰਾਮਨ ਕਰਨੇ ਜੋਗ ਜੋ ਤਿਸ ਭਾਵੇ ਸੋਈ ਹੋ ਕਿਰ ਮੈਂ ਥਾਪ ਥਾਪਨ ਹਾਰਾ ਅੰਤ ਨਹੀਂ ਕੁਛ ਬਾਰਾ ਬਾਰਾ ਹੁਕਮੇ ਧਾਰਾ ਧਰ ਹਾਵੇ ਹੁਕਮੇ ਉਪਜੇ ਹੁਕਮ ਹੁਕਮੇ ਉਪਜੇ ਹੁਕਮ ਸਮਾਵੇ ਹੁਕਮੇ ਊਚ ਨੀਚ ਵਿਵਹਾਰ ਹੁਕਮਿਆਂ ਨੂੰ ਰੰਗ ਪ੍ਰਕਾਰ ਕਰ

ਖੇਲਾ ਵਿਕਸੇ ਅੰਦਰ ਜਾਮੀ ਜੋ ਭਾਵੇ ਸੁਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰਨਾਇਆਵੇ ਕਹ ਮਾਨੁਖ ਤੇ ਕਿਆ ਹੋਇਆ ਆਵੇ ਜੋਤ ਸੁਭਾਵੇ ਸੋਈ ਕਰਾਵੇ ਸਕੇ ਹਾਥ ਹੋਏ ਤਾਂ ਸਭ ਕੁਛ ਲੇ ਜੋਤ ਸੁਭਾਵੇ ਸੋਈ ਕਰੇ ਅਨ ਜਾਣਦ ਵਿਖਿਆ ਮੈਂ ਰਚੇ ਜੇ ਜਾਣ ਤੇ ਆਪਣੇ ਆਪ ਬਚੇ ਭਰਮੇ ਭੁੱਲਾ ਦੈ ਦਿਸਾਵੇ ਨਿਮਕ ਮਾਹੇ ਚਾਰ ਕੁੰਡ ਫਿਰ ਆਵੇ ਕਰ ਕਿਰਪਾ ਸਭਨੀ ਭਗਤੇ ਨਾਨਕ ਦੇ ਜੰਨਾ ਮਿਲੇ ਖਿਨਵੈ ਨੀਚ ਕੀਟ ਗਉ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾਕਾ ਦ੍ਰਿਸ਼ਟ ਕਸ਼ੂ ਨਾ ਆਵੇ ਤਿਸ ਤਤਕਾਲ ਦੈ ਦਿਸ ਪ੍ਰਗਟਾਵੇ ਜਾਕੂ ਆਪਣੀ ਕਰੇ ਬਖਸੀਸ ਤਾਕਾ ਲੇਖਾ ਨਾ ਕਰੇ ਜਗਦੀਸ਼ ਜੀਓ ਮਿਣ ਸਭ ਦਸਗੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤਾ ਬਨਾਈ ਨਾਨਕ ਜੀਵੈ ਦੇਖ ਬਡਾਈ ਇਸ ਕਾ ਬਾਲਨਾ ਇਸਹਾਦ ਕਰਨ ਕਰਾਵਨ ਸਰਬ ਗੁਨਾਥ ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੇ ਸੋਈ ਬੁੰਦੀ ਹੋ ਕਬੂ ਊਜ ਨੀਚ ਮੈਂ ਬਸੈ ਕਬੂ ਸੋਖ ਹਰ ਰੰਗ ਹਸੈ ਕਬੂ ਨਿੰਦ ਚਿੰਦ ਵਿਵਹਾਰ ਕਬੂ ਊਬ ਆਕਾਸ਼ ਪਿਆਲ ਕਬੂ ਬੇਤਾ ਬ੍ਰਹਮਿਚਾਰ ਨਾਨਕਾ ਮਿਲਾਵਨ ਹਾਰ ਕਬੂ ਨਿਰਤ ਕਰੈ ਭਾਉ ਭਾਤ ਕਬੂ ਸੋਏ ਰਹੇ ਦਿਨ ਰਾਤ ਕਬੂ ਮਹਾਂਕ੍ਰੋਧ ਬਿਕਰਾਲ ਕਬੂ ਸਰਬ ਕੀ ਹੋ ਦਰਬਾਲ ਕਬੂ ਹੋਏ ਬਹੇ ਬਟ ਰਾਜਾ ਕਬੂ ਭਿਖਾਰੀ ਨੀਚਗਾ ਸਾਜਾ ਕਬੂ ਆਪ ਕੀਰਤਮੈ ਆਵੈ ਕਬੂ ਭਲਾ ਭਲਾ ਕਹਾਵੈ ਜਿਉਂ ਪ੍ਰਭ ਰਾਖੈ ਤਿਵਹੀ ਰਹੇ ਗੁਰਪ੍ਰਸਾਦ ਨਾਨਕ ਸੱਚ ਕਹੈ ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੂਨ ਧਾਰੀ ਲਾਵੈ ਧਿਆਨ ਕਬੂ ਤੜ ਤੀਰਥ ਇਸ਼ਨਾਨ ਕਬੂ ਸਿ ਸਾਧਕ ਮੁਖ ਗਿਆਨ ਕਬੂ ਕੀਟ ਹਸਤ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ ਨਾਨਾ ਰੂਪ ਸਵਾਂਗੀ ਦਿਖਾਵੇ ਜੋ ਪ੍ਰਭਾਵਿਤ ਮਨ ਚਾਵੈ ਜੋ ਤਿਸ ਭਾਵੇ ਸੋਈ ਹੋਏ ਨਾਨਕ ਦੂਜਾ ਪਰਨਾ ਕੋਏ ਕਬੂ ਸਾਧ ਸੰਗਤ ਤੇ ਪਾਵੇ ਉਸ ਸਥਾਨ ਤੇ ਬਾਹਰ ਨਾ ਆਵੇ ਅੰਦਰੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ਼ ਮੰਦਰ ਨਾਮ ਰਤੇ ਕਰੰਗ ਸਦਾ ਬਸੇ ਪਾਰ ਬ੍ਰਹਮ ਕੈ ਸੰਗ ਜਿਉ ਜਲ ਮੈ ਜਲ ਆਏ ਖਟਾਨਾ ਤਿਉ ਜੋਤੀ ਸੰਗ ਜੋ ਸਮਾਨਾ ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਤ ਗੁਰਬਾਨ ਸਲੋਕ ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਕਰੇ ਅਸ਼ਟਪਦੀ

ਗਿਆਨ ਕਰ ਕਿਰਪਾ ਇਸ ਕਹਿਰ ਦਾ ਗਰੀਬੀ ਵਸਾਵੇ ਨਾਨਕ ਈਹਾਂ ਮੁਕਤ ਆ ਗਏ ਸੁਖ ਪਾਵੇ ਧਰਮੰਤਾ ਏ ਕਰ ਕਰਵਾਵੇ ਤ੍ਰਿਨ ਸਮਾਨ ਆਕਾਸ਼ ਸੰਗ ਨਾ ਜਾਵੇ ਬੋ ਲਸ਼ਕਰ ਮਾਨੁਖ ਪ੍ਰਕਰਿਆਸ ਬਲ ਪਿੱਤਰਤਾ ਕਾ ਹੋਏ ਬਿਨਾਸ਼ ਸਭ ਦੇ ਆਪ ਜਾਣੇ ਬਲਵੰਤ ਖਿਨਮੇ ਹੋਏ ਜਾਏ ਬਸਵੰਤ ਕਿਸੇ ਨਾ ਬਦੇ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖਵਾਰੀ ਗੁਰਪ੍ਰਸਾਦ ਜਾ ਕਾ ਮਿਟੇ ਬਮਾਨ ਸੋ ਜਨ ਨਾਨਕ ਦਰਗੇ ਪਰਵਾਨ ਕੋਟ ਕਰਮ ਕਰੇ ਹੁਣ ਧਾਰੇ ਸ਼ਰਮ ਪਾਵੇ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰਿਆ ਅਨਕ ਯਤਨ ਕਰਿਆ ਆਤਮ ਨਹੀਂ ਦਰਵਾਏ ਹਰ ਦਰਗੇ ਕੋ ਕੈਸੇ ਗਵੇ ਆਪਸ ਕੋ ਜੋ ਭਲਾ ਕਹਾਵੇ ਤਸੇ ਭਲਾਈ ਨਿਕਟ ਨਾ ਆਵੇ ਸਰਬ ਕੀ ਰੇਨ ਜਾ ਕਾ ਮਨੋਏ ਕਹੁ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਣੇ ਮੁਝ ਤੇ ਕਸ਼ ਹੋਏ ਤਬਸ ਕੋ ਸੁਖ ਨਾਈ ਕੋਏ ਜਬੇ ਜਾਣੇ ਮੈਂ ਕਿਛ ਕਰਤਾ ਤਬਲਾ ਗਰਭ ਜੋਨ ਮੈਂ ਫਿਰਤਾ ਜਬ ਧਾਰੇ ਕਹੁ ਬੈਰੀ ਮੇ ਤਬਲਗ ਨੇ ਚਲ ਨਾਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਤੂਟੈ ਗੁਰਪ੍ਰਸਾਦ ਨਾਨਕ ਛੁੱਟੈ ਸਹਿਜ ਘਟੇ ਲੱਕ

ਰਾਸ਼ਟਰਪਤੀ ਸੰਤ ਗਏ ਦੁੱਖ ਨੇ ਆਰ ਜਾ ਘਟਿਆ, ਸੰਤ ਗਏ ਦੁੱਖ ਨੇ ਜਮਤੇ ਨਹੀਂ ਛੁਟਿਆ, ਸੰਤ ਗਏ ਦੁੱਖ ਨੂੰ ਸੁੱਖ ਸਮਝਾਏ, ਸੰਤ ਗਏ ਦੁੱਖ ਨਰਕ ਮੈਂ ਪਾਏ, ਸੰਤ ਗਏ ਦੁੱਖ ਨੂੰ ਮਤ ਹੋਏ ਮਲੀਨ, ਸੰਤ ਗਏ ਦੁੱਖ ਨੂੰ ਸੋਭਾ ਤੇ ਹੀਨ।

ਜੋਨ ਸੰਤਨ ਗਏ ਦੁਖਨ ਸਰਬ ਜੋਨ ਪਾਏ ਸੰਤ ਗਏ ਦੁਖਨ ਤ੍ਰਿਗਤ ਜੋਨ ਕਿਰਮਾਏ ਸੰਤਨ ਗਏ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਗਏ ਦੁਖਨ ਸਭ ਕੋ ਛਲੈ ਸੰਤ ਗਏ ਦੁਖਨ ਤੇ ਸਭ ਜਾਏ ਸੰਤ ਗਏ ਦੁਖਨ ਨੀਚ ਨੀਚ ਆਏ ਸੰਤ ਦੁਖੀ ਗਾ ਥਾਂ ਗੋ ਨਾ ਹੇ ਨਾਨਕ ਸੰਤ ਭਾਵੇ ਤਾਂ ਹੋਏ ਵਿਗਤ ਪਾਏ ਸੰਤ ਗਾ ਨਿੰਦਕ ਮਾਤ ਤਾਈ ਸੰਤ ਗਾ ਨਿੰਦਕ ਟਿਕੰਨਾ ਪਾਈ ਸੰਤ ਗਾ ਨਿੰਦਕ ਮਹਾ ਤਿਆਰਾ ਸੰਤ ਗਾ ਨਿੰਦਕ ਪਰਮੇਸ਼ਰ ਮਾਰਾ ਸੰਤ ਗਾ ਨਿੰਦਕ ਰਾਜ ਤੇ ਹੇਨ ਸੰਤ ਗਾ ਨਿੰਦਕ ਦੁਖੀ ਹਰ ਦੀਨ ਸੰਤ ਗਾ ਨਿੰਦਕੋ ਸਰਬ ਰੋਗ ਸੰਤ ਗਾ ਨਿੰਦਕੋ ਸਦਾ ਵਿਜੋਗ ਸੰਤ ਗੇ ਨਿੰਦਾ ਦੋਖ ਮੈਂ ਦੋਖ ਨਾਨਕ ਸੰਤ ਭਾਵੇ ਤਾਂ ਉਸਕਾ ਵੀ ਹੋਏ ਮੋਖ ਸੰਤ ਗਾ ਦੁਖੀ ਸਦਾ ਅਪਵਿੱਤ ਸੰਤ ਗਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਗੇ ਦੁਖੀ ਕੋ ਡਾਨ ਲਾਗੇ ਸੰਤ ਗੇ ਦੁਖੀ ਕੋ ਸਭ ਤਿਆਗੈ ਸੰਤ ਗਾ ਦੁਖੀ ਮਾਂ ਅਹੰਕਾਰੀ ਸੰਤ ਗਾ ਦੁਖੀ ਸਦਾ ਵਿਕਾਰੀ ਸੰਤ ਗਾ ਦੁਖੀ ਜਨਮ ਮਰੈ ਸੰਤ ਗੀ ਦੁਖ ਨਾ ਸੁਖ ਤੇ ਠਰੈ ਸੰਤ ਗੇ ਦੁਖੀ ਕੋ ਨਾਹੀ ਠਾਉ ਨਾਨਕ ਨਾਨਕ ਸੰਤ ਭਾਵੇ ਤਾਂ ਲਏ ਮਿਲਾਏ ਸੰਤ ਗਾ ਦੁਖੀ ਅਦ ਬੀਜ ਤੇ ਟੁੱਟਾ ਹੈ ਸੰਤ ਗਾ ਦੁਖੀ ਕਿਤੇ ਕਾਜ ਨਾ ਪਹੁੰਚਾ ਸੰਤ ਗੇ ਦੁਖੀ ਕੋ ਧਿਆਨ ਭਰਮਾਈਐ ਸੰਤ ਗਾ ਦੁਖੀ ਉਜੜ ਪਾਈਐ ਸੰਤ ਗਾ ਦੁਖੀ ਅੰਦਰ ਦੇ ਥੋਥਾ ਜੋ ਸਾਸ ਬਿਨਾ ਮਿਰਤਾ ਕੀ ਲੋਥਾ ਸੰਤ ਗੇ ਦੁਖੀ ਕੀ ਜੜ ਕਿਛੁ ਨਾਹੇ ਆਪਨ ਵੀ ਜਾਪੇ ਹੀ ਖਾਹੇ ਸੰਤ ਗੇ ਦੁਖੀ ਕੋ ਵਰਨਾ ਰਾਖਣ ਹਾਰ ਨਾਨਕ ਸੰਤ ਭਾਵੇ ਤਾਂ ਲਏ ਉਭਾਰ ਸੰਤ ਗਾ ਦੁਖੀ ਇਉਂ ਬਿਲ ਲਾਇ ਜਲ ਵੀ ਹੁਣ ਮਛਲੀ ਤੜਫੜਾਏ ਸੰਤ ਗਾ ਦੁਖੀ ਭੁੱਖਾ ਨਹੀਂ ਰਾਜੇ ਜੋ ਭਾਵਕ ਇੰਦਰ ਨਹੀਂ ਧਰਪੈ ਸੰਤ ਗਾ ਦੁਖੀ ਛੁੱਟੇ ਅਕੇਲਾ ਜੋ ਬੁਆੜ ਤਿਲ ਖੇਤ ਮਾਹੇ ਦੁਹੇਲਾ ਸੰਤ ਗਾ ਦੁਖੀ ਧਰਮ ਤੇ ਰਹਿ ਸੰਤ ਗਾ ਦੁਖੀ ਸਦ ਮਿਥਿਆ ਕਹਿਤ ਕਿਰਤ ਨਿੰਦਕ ਕਾ ਤੁਰਹੀ ਪਿਆ ਨਾਨਕ ਜੋ ਤਿਸ ਭਾਵੇ ਸੋਈ ਥਿਆ ਸੰਤ ਗਾ ਦੁਖੀ ਬਿਗਡੂ ਪਏ ਜਾਏ ਸੰਤ ਗੇ ਦੁਖੀ ਕੋ ਦਰਗਾਹ ਮਿਲੇ ਸਜਾਏ ਸੰਤ ਗਾ ਦੁਖੀ ਸਦਾ ਸਹਿਕਾਈਐ ਸੰਤ ਗਾ ਦੁਖੀ ਨਾ ਮਰੇ ਨਾ ਜੀਵਾਈਐ ਸੰਤ ਗੇ ਦੁਖੀ ਕੀ ਪੁੱਜੇ ਨਾ ਆਸਾ ਸੰਤ ਗਾ ਦੁਖੀ ਉੱਠ ਚਲੇ ਨਿਰਾਸਾ ਸੰਤ ਗਾ ਦੁਖ ਨਾ ਤ੍ਰਿਸ਼ਟਾ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ ਪਿਆ ਕੀਰਤਨਾ ਮੇਟਾ ਕੋਏ ਨਾਨਕ ਜਾਣੇ ਸੱਚਾ ਸੋਏ ਸਭ ਘੜ ਤਿਸਕੇ ਉਹ ਕਰਨੇ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਸੇ ਧਿਆਵੋ ਸਾਸ ਕੇ ਰਾਤ ਸਭ ਕੁਛ ਵਰਤਾ ਤਿਸਕਾ ਕੀਆ ਜੈਸਾ ਕਰੇ ਤੈਸਾ ਗੋਥੀਆ

ਸਾਸੰਗ ਹਰ ਹਰ ਜਸ ਗਾਇਤ ਸਰਬ ਰੋਗ ਤੇ ਹਰ ਜਨ ਰਹਿ ਤਨ ਦਿਨ ਕੀਰਤਨ ਕੇਵਲ ਭਗਿਆਨ ਗ੍ਰਸਤ ਮੈਂ ਸੋਈ ਨਿਰਵਾਨ ਇਹ ਗੁਪਰ ਜਿਸ ਜਰ ਕੀ ਆਸਾ ਤਿਸ ਕੀ ਘਟੀਐ ਜਮ ਕੀ ਫਾਸਾ ਬਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੇ ਨ ਲਾਗੇ ਦੁਖ ਜਿਸ ਗੋ ਹਰ ਪ੍ਰਭ ਮਨ ਚਿਤ ਆਵੈ ਸੋ ਸੰਸ ਵੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਾ ਕੋ ਕਿਸਤੇ ਡਰੈ ਜੈਸਾ ਸਤ ਐਸਾ ਦ੍ਰਿਸ਼ਟਾਇ ਆਪਣੇ ਕਾਰਜ ਮੈਂ ਆਪ ਸਮਾਇਆ ਸੋਦਤ ਸੀਜਿਆ ਗੁਰਪ੍ਰਸਾਦ ਤਸਾ ਬੁਝਿਆ ਜਬ ਦੇਖੋ ਤਬ ਸਭ ਕਿਛੁ ਮੂਲ ਨਾਨਕ ਸੋ ਸੁਖਮ ਸੋਈ ਅਸਤੂਲ ਨਹਿ ਕੇ ਜਨਮੈ ਨਹਿ ਕਿਛੁ ਮਰੇ ਆਪਣ ਚਲਤ ਆਪ ਹੀ ਕਰੈ ਆਵਣ ਜਾਮਨ ਦ੍ਰਿਸ਼ਟਾਨ ਦ੍ਰਿਸ਼ਟਾ ਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਆਨਕ ਜੁਗਤ ਰਜ ਥਾਪ ਥਾਪ ਅਵਿਨਾਸ਼ੀ ਨਾਇਕ ਸ਼ਖੰਡ ਧਾਰਨ ਧਾਰਿਓ ਬ੍ਰਹਿਮੰਡ ਅਲਖ ਅਭੇ ਪੁਰਖ ਪ੍ਰਤਾਪ ਆਪ ਜਪਾਏ ਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾ ਵੰਦ ਸਗਲ ਸੰਸਾਰ ਤਰੇ ਤਨ ਮੰਦ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੂਖ ਵਿਸਾਰ ਆਪੇ ਮੇਲ ਲਏ ਕਿਰਪਾਲ ਗੁਰ ਕਾ ਸ਼ਬਦ ਭਏ ਨਿਹਾਲ ਉਨਕੀ ਸੇਵਾ ਸੋਈ ਲਾਗੇ ਸਨੂ ਕਿਰਪਾ ਕਰੇ ਪਟਪਾ ਗਏ ਨਾਮ ਜਪਤ ਪਾਵੇਂ ਬਿਸਰਾਮ ਨਾਨਕ ਤਿਨ ਪੁਰਖ ਉਤਮ ਕਰਮਾਨ ਜੋ ਕਿਛੁ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੇ ਹਰ ਸੰਗ ਸਹਿ ਸੁਭਾਏ ਹੋਵੇ ਸੋਏ ਕਰਣੇ ਹਰ ਪਛਾਣੇ ਸੋਏ ਪ੍ਰਭ ਕਾ ਕੀ ਹੈ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਸਤਿਵ ਜੇ ਜਿਸ ਤਿਸ ਮਾਹੇ ਸਮਾਏ ਓਏ ਸੁਖ ਨਿਧਾਨ ਉਨਹੂੰ ਬਣਿਆ ਆਪ ਸੁਖ ਆਪ ਦਿਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਰੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣ ਹਾਰ ਜਾ ਕੇ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗਾਂਡਨ ਹਾਰ ਗੋਪਾਲ ਸਰਬ ਜੀਆਂ ਪੈ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਦਿਸਤੇ ਬਿਰਥਾ ਕੋਈ ਨਾਹੇ ਰੇਮਨ ਮੇਰੇ ਸਦਾ ਹਰ ਜਾਪ ਬਿਨਾਸੀ ਪ੍ਰਭ ਆਪੇ ਆ ਵਾਪਨ ਕੀਆ ਕਸ਼ੂ ਨਾ ਹੋਏ ਜੇ ਸੋ ਪ੍ਰਾਣੀ ਲੋਚਾ ਕੋਏ ਤਿਸ ਬਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਬ ਏਖਰ ਨਾਮ

ਸਾ ਸੇਵਾ ਬਟ ਭਾਗੀ ਪਾਈਏ, ਸਾ ਸੰਗਿਰ ਹਰ ਕੀਰਤਨ ਗਾਈਏ, ਅਨਕ ਬਿਗੰਦੇ ਸਾਧੂ ਰਾਖੇ, ਹਰ ਗੁਣ ਗਾਏ ਅੰਮ੍ਰਿਤ ਰਚਾਖੈ। ਓਟ ਗਹੀ ਸੰਤੇਂਦਰ ਆਇਆ, ਸਰਬ ਸੁਖ ਨਾਨਕ ਤੇ ਪਾਇਆ, ਮਿਰਤਾ ਕਉ ਜੀ ਬਾਲਣ ਹਾਰ, ਭੁੱਖੇ ਕੋ ਦੇਵਤ ਆਧਾਰ, ਸਰਬ ਨਿਧਾਨ ਜਾ ਕੇ ਦ੍ਰਿਸ਼ਟੀ ਮਾਹੇ, ਪ੍ਰਭ ਲਿਖੇ ਕਾ ਲਹਿਣਾ ਪਾਹੇ, ਸਭ ਕੀ ਤਿਸਕਾਉ ਕਰਨੇ ਜੋਗ, ਤਿਸ ਬਿੰਦੁ ਸਰ ਹੋਆ ਨਾ ਹੋਗ।

ਆਏ ਰੂਪ ਸਤ ਜਾਗਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਗੀ ਬਾਣੀ ਸਤਿਪੁਰਖ ਸਭ ਮਾਹੇ ਸਮਾਣੀ ਸਤ ਕਰਮ ਜਾਗੀ ਰਚਨਾ ਸਤ ਮੂਲ ਸਤ ਸਤ ਉਤਪਾਤ ਸਤ ਕਰਣੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਫਲੀ ਸਤ ਨਾਮ ਪ੍ਰਭਗਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਭਜਨ ਸਾਧੂ ਉਪਦੇਸ ਸਤੇ ਜਨ ਜਾਗੈ ਹਿਰਦੈ ਪਰਵੇਸ਼ ਸਤ ਨਿਰਤ ਬੁਝੇ ਜੇ ਕੋਏ ਨਾਮ ਜਬ ਤਾਗੀ ਗਤ ਹੋਇਆ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸਕੀ ਸਿਰਸੋ ਕਰਨੇ ਹਾਰ ਵਰਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੇ ਕੀਆ ਨਾਨਕ ਜੋਤ ਸੁਭਾਵੇ ਸੋਬਰਤੀਆ ਬਿਸਮਨ ਬਿਸਮ ਭਾਈ ਬਿਸਮਾ ਜਨ ਬੁਝਿਆ ਤਸ ਆਇਆ ਸਵਾਦ ਪ੍ਰਭ ਕੇ ਰੰਗ ਰਾਜੁਨ ਰਹੇ ਗੁਰ ਕੈ ਭਜਨ ਪਦਾਰਥ ਲਹੇ ਓਏ ਦਾਤੇ ਤੂੰ ਕਾਟਨ ਹਾਰ ਜਾ ਕੇ ਸੰਗ ਤਰਾ ਸੰਸਾਰ ਜਨ ਕਾ ਸੇਵਕ ਸੋਬਟ ਭਾਗੀ ਜਨ ਕੈ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰਪ੍ਰਸਾਦ ਨਾਨਕ ਬਲ ਪਾਵੈ ਸਲੋਕ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਣ ਹਾਰ ਨਾਮ ਸਤ ਸਤ ਆਵਨ ਹਾਰ ਆਪ ਸਤ ਸਤ ਸਭਧਾਰੀ ਅਪੇ ਗੁਣ ਅਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਾ ਸੁਨਤਾ ਬੁਝਣ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਨ ਮਾਨਿਆ ਕਰਨ ਕਰਾਮ ਦਿਨ ਮੂਲ ਪਛਾਨਿਆ ਜਾ ਕੇ ਹਿਰਦੇ ਵਿਸਵਾਸ ਪ੍ਰਭ ਆਇਆ ਤਤ ਗਿਆਨ ਸਮਨ ਪ੍ਰਗਟਾਇਆ ਪੈਦੇ ਨਰਵੋਏ ਬਸਾਨਾ ਸਿਵ ਜਾ ਤਸਮਾਏ ਸਮਾਨਾ ਬਸ ਤਮਾਏ ਨੇ ਬਸਤ ਕਟਾਈ ਤਾਗੋ ਭਿੰਨਾ ਗਹਿਣਾ ਜਾਈ

ਵਧਾਰੇ ਨਾਨਕ ਸੋ ਸੇਵਕ ਸਾਧ ਸਾਧ ਸੰਭਾਰੇ ਆਪਣੇ ਜਨਗਾ ਪ੍ਰਦਾ ਢਾਕੇ ਆਪਣੇ ਸੇਵਕ ਹੀ ਸਰਬਰ ਰਾਖੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪਤ ਰਾਖੇ ਤਾਂ ਕੀ ਕਦਮਿੰਦ ਕੋਏ ਨਾ ਰਾਖੇ ਪ੍ਰਭ ਕੇ ਸੇਵਕ ਕਹੋ ਕੋ ਨਾ ਪਹੁੰਚਾਏ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਨੇ ਸੇਵਾ ਲਾਇਆ ਨਾਨਕ ਸੋ ਸੇਵਕ ਦੈਤ ਪ੍ਰਗਟਾਇਆ ਨਿੱਕੀ ਕੀਰੀ ਮੈਂ ਕਲ ਰਾਖੇ ਭਸਮ ਕਰਾਇ ਲਸਕਰ ਕੋਟ ਲਾਖੇ ਜਿਸਕਾ ਸਾਸਨਾ ਕਾਠ ਤਿਆਪ ਤਾਕੋ ਰੱਖ ਦੇ ਕਰ ਹਾਥ ਮਾਨਸ ਜਤਨ ਕਰਤ ਬਹੁ ਭਾਂਤ ਸਕੇ ਕਰਤ ਬਿਰਥੇ ਜਾਤ ਮਾਰੇ ਨਾ ਰਾਖੇ ਅਵਰਣਾ ਕੋਏ ਸਰਬ ਜੀ ਆਂਕਾ ਰਾਖਾ ਸੋਏ ਕਾਹੇ ਸੋਜ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਲੱਖ ਬਿਡਾਣੀ ਬਾਰੰਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤੇ ਮੰਦੰਤਰ ਪੀਏ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਸ਼ਵਰਨਾਈ ਦ੍ਰਿਸ਼ਟਾਇਆ ਨਾਮ ਧਨ ਨਾਮ ਰੰਗ ਨਾਮ ਸੁਕਰ ਨਾਮ ਗਾ ਸੰਗ ਨਾਮ ਰਾਜੋ ਜੰਤਰ ਬਤਾਨੇ ਮੰਦਨ ਨਾਮੇ ਨਾਮ ਸਮਾਨੇ ਉਠਤ ਬੈਠ ਸੋਭਤ ਨਾਮ ਕਹੋ ਨਾਨਕ ਜਨ ਕੈ ਸਤਕਾਮ

ਏਕ ਨਾ ਜਾਨੋ ਆਠ ਪੈਰ ਪਰ ਬਸੇ ਸੂਰੇ ਕਉ ਨਾਨਕ ਸੇ ਜਨ ਪੂਰੇ ਮਨ ਮੇਰੇ ਤਿੰਨ ਕੀ ਓਟਲੇ ਮੰਤਨ ਬਣਾ ਤਿੰਨ ਜਣ ਦੇਹੇ ਜਿੰਜਨ ਬਣਾ ਪ੍ਰਭੂ ਪਛਾਤਾ ਸੋਜਨ ਸਰਬ ਥੋਕਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵੇਂ ਤਿਸਕੇ ਦਰਸ ਪਾਪ ਮਿਟਾਵੇਂ ਅਬਰ ਸਿਆਨਮ ਸਗਲੀ ਸ਼ਾਹ

ਨਾਨਕ ਹਰਿ ਗੁਣ ਗਾਵ ਅਸ਼ਟਪਦੀ। ਸਤਿਗੁਰੁ ਸਿੱਖੀ ਕਰਾ ਪ੍ਰਤਪਾਲ, ਸੇਵਕ ਗੁਰ ਸਦਾ ਦਿਆਲ, ਸਿੱਖੀ ਗੁਰ ਦੁਰਮਤਿ ਮਲਿ ਹਰਾਇ, ਗੁਰਬਚਨੀ ਹਰਿ ਨਾਮ ਚਰੈ, ਸਤਿਗੁਰੁ ਸਿੱਖੇ ਬੰਧਨ ਘਾਟੈ, ਗੁਰ ਕਾ ਸਿੱਖ ਬੇਕਾਰ ਤੇ ਹਟੈ, ਸਤਿਗੁਰੁ ਸਿੱਖੋ ਨਾਮ ਧੰਦੇ, ਗੁਰ ਕਾ ਸਿੱਖ ਵਡਭਾਗੀ ਹੇ, ਸਤਿਗੁਰੁ ਸਿੱਖਾ ਹਰਿ ਫਲ ਸਵਾਰੇ, ਨਾਨਕ ਸਤਿਗੁਰੁ ਸਿੱਖੋ ਜੀ ਨਾਲ ਸੰਭਾਰੈ, ਗੁਰ ਕੈ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆ ਗਿਆ ਮਨ ਮੈਂ ਸਾਹੇ, ਆਪਸ ਕੋ ਕਰ ਕਛਨਾ ਜਨਾਵੈ, ਹਰਿ ਹਰਿ ਨਾਮ ਹਿਰਦੈ ਸਤਿ ਆਵੈ, ਮਨ ਵਿੱਚ ਹੈ ਸਤਿਗੁਰ ਕੈ ਪਾਸ, ਸੇਵਕ ਕੇ ਕਾਰਜ ਰਾ ਸੇਵਾ ਕਰਤੋਏ ਨੇ ਕਾਮੀ, ਤਿਸ ਗੋਦ ਭਰਾਵ ਸੁਆਮੀ, ਆਪਣੀ ਕਿਰਪਾ ਸੇ ਆਪ ਕਰੇ ਨਾਨਕ, ਸੋ ਸੇਵਕ ਗੁਰ ਕੀ ਮਤਲੇ ਬੀ ਸਬਿਸਵੇ, ਗੁਰ ਕਾ ਮਨ ਬਹਾਨੇ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣਾ, ਸੋ ਸਤਿਗੁਰ ਜਿਰਦੇ ਹਰਿ ਨਾਮ ਨਕਬਾਰ, ਗੁਰ ਗੋਬਲ ਜਾਓ ਸਰਮ ਨਿਧਾਨ ਜੀ ਕਾ ਦਾਤਾ, ਆਠ ਪੈਰ ਪਾਲ ਬ੍ਰਹਮ ਰੰਗ ਰਾਤਾ, ਬ੍ਰਹਮੇ ਜਨ ਜਨਮੇ ਪਾਰ ਬ੍ਰਹਮ ਏਕੇ ਆਪ ਨਹੀਂ ਕਛ, ਭ੍ਰਮ ਸਹਿ ਸਿਆਨ ਬਲਿਆ ਨਾ ਜਾਈਏ, ਨਾਨਕ ਐਸਾ ਗੁਰ ਵਡਭਾਗੀ ਪਾਈਐ, ਸਫਲ ਦਰਸ਼ਨ ਬੇਖਤ ਪੁਨੀਤ, ਪਰਸਤ ਚਰਨਗਤ ਨਿਰਮਲ ਰੀਤ, ਭੇਟ ਸੰਗਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗੇ ਗਵੇ, ਸੁਨਕਰ ਬਚਨ ਕਰਨ ਆਗਾਨੇ, ਮਨਸੰ ਦੋਖਾ ਤਮ ਪਤਿਆਨੇ, ਪੂਰਾ ਗੁਰ ਅਖਿਓ ਜਾਕਾ ਮੰਤਰ ਅੰਮ੍ਰਿਤ ਦਿਸ਼ ਪੇਖੇ ਹੋਏ, ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵਿਤ ਸਲਾਏ ਮਿਲਾਏ, ਜੇ ਵਾਹਿਗੁਰੂ ਸਤਿ ਅਨੇਕ, ਸਤਿਪੁਰਖ ਪੂਰਨ ਵਿਵੇਕ, ਕਾਹੂ ਬੋਲਾਂ ਪਾਉਚਤ ਬਰਾਈਆਂ, ਗਮ ਅਗੋਚਰ ਪ੍ਰਭ ਨਿਰਬਾਨੀ, ਨਿਰਾਹਾਰ ਨਿਰਵੈਰ ਸੁਖਦਾਈ, ਤਾਂ ਕੀ ਕੀਮਤ ਕਿਨੇ ਨਾ ਪਾਈ, ਅਨਕ ਭਗਤ ਬੰਦਿਤ ਕਰੇ, ਚਰਨ ਕਮਲ ਹਿਰਦੇ ਸਿਮਰੇ, ਸਦਬਲਿਹਾਰੀ ਸਤਿਗੁਰ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ, ਇਹ ਹਰ ਰਸ ਪਾਵੇ ਜਨ ਕੋਏ, ਅੰਮ੍ਰਿਤ ਪੀਵੇ ਅੰਮ੍ਰਿਤ ਸੋ ਹੋਏ, ਉਸ ਪੁਰਖਾ ਨਾਹੀਂ ਕਦੇ ਬਿਨਾ, ਜਾ ਕੇ ਮਨ ਪ੍ਰਗਟੇ ਗੁੰਤਾ, ਸਾਠ ਪੈਰ ਹਰਕਾ ਨਾਮ ਲੈ ਸੇਵਕ, ਆਠ ਪੈਰ ਹਰਕਾ ਨਾਮ ਲੇ ਸੱਚ ਉਪਦੇ ਸੇਵਕ, ਉਹਦੇ ਮੋਹ ਮਾਇਆ ਕੇ ਸੰਗ ਨਾ ਲੇ, ਮਨ ਮੈਂ ਰਾਖੇ ਹਰ ਹਰੇਕ ਅੰਧਕਾਰ ਦੀਵਕ ਵਰਗਾਸੇ, ਨਾਨਕ ਭਰਮੋ ਦੁਖ ਤਹਿਤੇ ਨਾਸੇ, ਤਪਤ ਮਾਏ ਠਾਂਡ ਵਰਤਾਈ, ਅਣਤ ਭੈ ਦੁਖ ਨਾਠੇ ਭਾਈ, ਜਨਮ ਮਰਨ ਕੇ ਮਿਟਿਆ ਦੇਸੇ, ਸਾਧੂ ਕੇ ਪੂਰਨ ਉਪਦੇਸੇ, ਭਾਉ ਚੁਕਾ ਨਿਰਭਾਏ ਬਸੇ, ਸਗਲ ਵਿਆਦ ਮੰਦੇ ਖੈ ਨਸੇ, ਜਿਸਕਾ ਸਾ ਤਿਨ ਕਿਰਪਾ ਧਾਰੀ, ਸਾ ਸੰਗ ਜਪ ਨਾਮ ਮੁਰਾਰੀ, ਤਿਤ ਭਾਈ ਚੁੱਕੇ ਭ੍ਰਮ ਗਮਨ ਸੁਣ, ਨਾਨਕ ਹਰ ਹਰ ਜਾ ਸ਼ਰਵਨ,

ਨਾਨਕ ਮਿਟ ਜਾਏ। ਜਿਸ ਧਨ ਕੋ ਚਾਰ ਕੁੰਟ ਉੱਠਦਾ ਮੈਂ ਸੋ ਧਨ ਹਰ ਸੇਵਾ ਤੇ ਪਾਵੈ। ਜਿਸ ਸੁੱਖ ਕੋ ਨਿਧ ਬਾਂਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ। ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਬਜ ਹਰ ਕੀ ਸਰਣੀ। ਅਨੁਗ ਪਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਅਵਖਦਲਾਏ। ਸਰਬ ਨਿਧਾਨ ਹੋਏ ਹਰ ਨਾਮ ਨਿਧਾਨ ਜਪ ਨਾਨਕ ਦਰਗੇ ਪ੍ਰਵਾਨ। ਬਨ ਪ੍ਰਬੋਧੋ ਹਰ ਕੈ ਨਾਏ ਦੈ ਦਸਤਾਵਤ ਆਪ ਬੈਠਾਏ। ਤਾਗੋ ਬਿਘਨ ਲਾਗੇ ਗੋਏ ਜਾਗੇ ਹਰਦਾ ਬਸੇ ਹਰ ਸੋਏ। ਕਲ ਤਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਭਾਵਿਨ ਸੇ ਪੂਰਨ ਹੋਏ ਆਸ। ਭਗਤ ਪਾਇਆ ਤਮ ਪ੍ਰਕਾਸ ਤਤ ਕਰ ਜਾਏ ਬਸੇ ਅਵਨਾਸੀ। ਕਹੋ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹੇ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ। ਆਵਾ ਗਮਨ ਮਿਟੇ ਪ੍ਰਭ ਸੇਵਾ ਆਪ ਦਿਆਗ ਸ਼ਰਨ ਗੁਰਦੇਵ। ਇਹੋ ਰਤਨ ਜਨਮ ਗਾਵੇ ਉਧਾਰ ਹਰ ਹਰ ਸਿਮ ਪ੍ਰਾਣ ਆਧਾਰ। ਅਨੁਗ ਭਾਵਨਾ ਛੁੱਟਣ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ। ਹਰ ਕੀ ਭਗਤ ਗ੍ਰਹ ਮਨ ਲਾਏ ਮਨ ਮੰਚਤ ਨਾਨਕ ਫਲ ਪਾਏ। ਸੰਗਲਾ ਚਾਲ ਤੇਰੇ ਧਨਾ ਤੂੰ ਕਿਆਲ ਬਟਾਵੇ ਮੂਰਖ ਮਨਾ। ਸੁਤ ਮੀਤ ਕੁਟਮ ਅਰ ਬਨ ਤੰਤੇ ਕਹ ਹਉ ਤੁਮ ਕਮਨ ਸਨਾਥਾ। ਰਾਜ ਰੰਗ ਮਾਇਆ ਵਿਸਥਾਰ ਅੰਤੇ ਕਹ ਹਉ ਕਮਨ ਛੁਟਕਾਰ। ਅਸ ਹਸਤੀ ਰਥ ਸਵਾਰੀ ਝੂਠਾ ਜਾਂ ਡੰਭ ਝੂਠ ਪਾ ਸਾਰੀ। ਜਿੰਦੀ ਏ ਤੁਸ ਬੁੱਝੇ ਨਾ ਬੇਗਾਨਾ ਨਾਮ ਵਿਸਾਰ। ਨਾਨਕ ਪਛਤਾਨਾ ਗੁਰ ਕੀ ਮਤ ਤੂੰ ਲੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ। ਹਰ ਕੀ ਭਗਤ ਕਰੋ ਮਨ ਮੀ ਨਿਰਮਲ ਹੋਏ ਤੁਮਾਰੋ ਸੀ। ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ।

ਮੈਂ ਬਿਗ ਫੈਲ ਹੋਏ ਅਚੰਦ ਬਸੈ ਸੁਖਨਾਲ ਸਾਸ ਗਿਰਾ ਸਰਨਾਮ ਸਮਾਲ ਸ਼ਾਰਡ ਸਿਆਨ ਮ ਸਗਲੀ ਮਨਾ ਸਾ ਸੰਗ ਪਾਵੇ ਸਾ ਚਤਨ ਹਰ ਪੂੰਜੀ ਸੰਜ ਕਰੋ ਵਿਵਹਾਰ ਇਹਾ ਸੁਭ ਦਰਗਹਿ ਜੈਕਾਰ ਸਰਵ ਨਿਰੰਤਰ ਏਕੋ ਦੇ ਕਹੁ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਾਲਾ ਏਕ ਸਿਮਰ ਏਕੋ ਮਨ ਆਹੇ ਕਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਾ ਪੂਰਨ ਪੂਰ ਰਹੋ ਪ੍ਰਭ ਆਪ ਅਨਕ ਵਿਸਾਰ ਏਕ ਤੇ ਭਏ ਰਾਤ ਬਰਾਸ਼ਦ ਗਏ।

ਆਏ ਅਸ਼ਟਪਦੀ ਜਾਚਕ ਜਨ ਜਾਚੇ ਪ੍ਰਵਧਾਨ ਕਰ ਕਿਰਪਾ ਦੇਵੋ ਹਰ ਨਾਮ ਸਾਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਪਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਹ ਸਾਜ ਪ੍ਰਭ ਤੋਂ ਮੈਂ ਧਿਆਵੋ ਚਰਨ ਕਮਲ ਸਿਉ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਰਤ ਨੀਤ ਏ ਕੋਟ ਏਕੋ ਆਧਾਰ ਨਾਨਕ ਮੰਗੇ ਨਾਮ ਪ੍ਰਭਸਾਰ ਪ੍ਰਭ ਕੀ ਦੁਸ਼ਮਾ ਸੁਖ ਹੈ ਅਰਸ ਪਾਵੇ ਬਿਰਲਾ ਕੋਏ ਜਨ ਚਾਖਿਆ ਸੇ ਜੰਦਰ ਬਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੋ ਭਰ ਪਰੇ ਪ੍ਰੇਮ ਰਸ ਰੰਗ ਭਜੇ ਚਾਵ ਸਾਧ ਗੇ ਸੰਗ ਪਰੇ ਸਰਨ ਆਨ ਸਭ ਦਿਆਗ ਅੰਤਰ ਪ੍ਰਗਾ ਸੰਦਲ ਨਿਵਲਾਗ ਬਟਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਕਿਨੋ ਸਦਾ ਨਿਹਾਲ ਬੰਧਨ ਕਾਢ ਮੁਖ ਜਨ ਭਇਆ ਜਨਮ ਮਰਨ ਦੁਖ ਭ੍ਰਮ ਗਇਆ ਇਸ਼ਬੁਨੀ ਸਰਦਾ ਸਭ ਪੂਰੀ ਰਵ ਰਿਆ ਸਤਸੰਗ ਝੂਰੀ ਜਿਸਕਾ ਸਤਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕੋ ਬਿਸਰੈ ਜੇ ਘਾਲ ਨਾ ਭਾਨੇ ਸੋ ਕਿਉਂ ਬਿਸਰੈ

ਮਨ ਕਾਬਿਸ ਗੁਆਬੇ ਬਹੁਚਾ ਜਾਬਰ ਜੋ ਬ੍ਰਹਮੰਜ ਅਕਾਰ ਤੇ ਗੁਣ ਮੈਂ ਕਿਨੋ ਵਿਸਥਾਰ ਪਾਪੰਤ ਭਈ ਕਹਾਵਤ ਗਉ ਨਰ ਗੋ ਸੁਰਗ ਵੰਸ਼ਾਵਤ ਆਲ ਜਾਲ ਮਾਇਆ ਜੰਜਾਲ ਹਮੇ ਮੋਹ ਭਰਮ ਬੈ ਬਹਾਰ ਦੂਰ ਸੁਗਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆਨ ਆਪਣ ਖੇਲ ਆਪਗਰ ਦੇਖੇ ਖੇਲ ਸੰਕੋਚੇ ਤੋ ਨਾਨਕ ਏਕੈ ਜੈ ਅਵਗਤ ਭਗਤ ਤੇ ਆਪ ਜੈ ਪਸਰੇ ਪਾਸਾਰ ਸੰਤ ਪ੍ਰਤਾਪ ਦੂ ਬਾਗ ਆਪੇ ਧਨੀ ਉਨਕੀ ਸੋਭਾ ਮਨੁਹ ਬਨੇ ਆਪੇ ਕੌਤਕ ਕਰੇ ਅਨੰਤ ਜੋਜ ਆਪੇ ਰਸ ਭੂਗੰਧਰ ਜੋਗ ਜਿਸ ਭਾਵਿਤ ਸਾਪਨ ਨਾਏ ਲਾਵਿ ਜਿਸ ਭਾਵਿਤ ਖੇਲ ਖਿਲਾਵੇ ਜੇ ਬੇਸੁਮਾਰ ਅਥਾਹ ਅਗੰਤਿਆ ਤੁਲੈ

ਸਭ ਉਪਰ ਬਹੁਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੇ ਰਹਿਓ ਵਿਆਪ ਪ੍ਰਤਪਾਲੇ ਜੀਨ ਬਾਭਾਂਦ ਜੋ ਜੋ ਰਚਿਓ ਸੋ ਤਿਸੇ ਇਤਿਹਾਸ ਜਿਸ ਭਾਵਤ ਲਏ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸਵਾਸ ਕਰਮਾਨਿਆ ਕਰਨਹਾਰ ਨਾਨਕ ਗਜਾਨਿਆ ਜਲ ਨਾਕਾ ਜਲ ਲਾਗਾ ਹਰੇਕ ਨਾ ਜਿਸ ਕੀ ਆਸ ਨਾ ਬਿਰਥੀ ਜਾਏ।

ਲੋਕ ਸੁਖੀ ਹੈ ਪਰਲੋਕ ਸੁਹੇਲੇ ਨਾਨਕ ਹਰ ਪ੍ਰਭਿਆ ਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਖਾ ਕਰੋ ਉਧਾਰ ਅੰਮ੍ਰਿਤ ਭਜਨ ਹਰ ਕੇ ਗੁਣ ਗਾਓ ਪ੍ਰਾਨ ਤਰਨ ਗਾ ਇਹਾ ਸੁਭਾਵ ਆਠ ਪੈਰ ਭਰਾਪੇ ਖੋ ਰੇਰਾ ਮਿਟਿਆ ਗਿਆਨ ਮਿਨਸੇ ਅੰਧੇਰਾ ਸੁਨਮਦੇ ਸਿਰ ਤੇ ਵਸਾਓ ਮਨ ਚੇ ਨਾਨਕ ਫਲ ਪਾਓ ਹਾਲਤ ਫਲ ਤੁਲ ਸਵਾਰ ਰਾਮ ਨਾਮ ਅੰਤਰ ਉਰਧਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸਤ ਸਾਜ ਪ੍ਰੀਖਿਆ ਮੰਦਰ ਨਾਮ ਜਪੋ ਲਿਵਲਾਏ ਦੁਖ ਦਰਦ ਮੰਦੇ ਭਾਓ ਜਾਏ ਸਜਵਾ ਪਾਰ ਕਰੋ ਵਾ ਪਾਰੀ ਦਰਗਹਿ ਨਿਵੈ ਗੇ ਤੁਮਾਰੀ ਘਾਟੇਕ ਰੱਖੋ ਮਨ ਮਾਹੇ ਨਾਨਕ ਬਹੁਰ ਨਾ ਆਵੇ ਜਾਏ

ਨਗ ਦਰਸ਼ਨ ਦੇਵ ਸਾਹਿਬ ਹੀ ਆਪ ਸਤ ਕੀਆ ਸਭ ਸਾਥੇ ਤਿਸ ਪ੍ਰਭ ਤੇ ਸਗਲ ਵਿਤਪਤ ਤਿਸ ਭਾਵਿਤਾ ਕਰੇ ਵਿਸਥਾਰ ਤਿਸ ਭਾਵਿਤਾ ਏਕ ਅੰਕਾਰ ਅਨ ਕਲਾ ਲਖੀ ਨਾ ਜਾਏ ਜਿਸ ਭਾਵਿਤ ਸਲਾਏ ਮਿਲਾਏ ਕਮ ਨਿਕਟ ਕਮਨ ਕਹੀਐ ਦੂਰਾ ਪਿਆ ਬਾ ਭਰਪੂਰ ਅੰਤਰਗਾਤ ਜਿਸ ਆਪ ਜਨਾਏ ਨਾਨ ਤਜਨਾ ਬੁਝਾਏ ਸਰਭੂਤਾ ਵਰਤਾਰਾ ਸਰਬਨੈਨਾ ਪੇਖਣ ਹਾਰਾ ਸਗਲ ਸਮੱਗਰੀ ਜਾਗਾ ਤਨਾ ਪੰਜਸ ਆਪ ਹੀ ਸੁਨਾਵਨ ਜਾਣੇ ਖੇਲ ਬਣਾਇਆ ਗਿਆ ਕਾਰੀ ਕਿੰਨੀ ਮਾਇਆ ਸਭ ਕੇ ਬਾਅਦ ਆਲੇ ਭਤੋਰਾ ਹੈ ਜੋ ਕਿਛ ਕਹਿਣਾ ਸੁ ਆਪੇ ਕਹਾ ਆ ਗਿਆ ਆਵੇ ਆ ਗਿਆ ਜਾਏ ਨਾਨਕ ਜਾ ਭਾਵੇ ਤਾਰਾਏ ਸਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਉਰਾਏ ਕਹਾਓ ਕਿਨੈ ਕਛ ਕਰਾ ਆ ਭਲਾ ਕਰ ਤੂੰ ਤਤ ਨੇਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਓਤ ਪੁਤ ਆਪਣ ਸੰਗਰਾਜ ਤਾਂ ਕਿ ਕਦਮਿਤ ਕਹੀ ਨਾ ਜਾਏ ਤੂੰ ਸੁਰੇ ਤਾਂ ਸੋਜੀ ਪਾਏ ਤਿਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਹੋ ਜਾਣ ਜੋ ਜਾਣੇ ਤੇ ਸਦਾ ਸੁਖੋਇਆ ਮਿਲਾਏ ਲਾਏ ਪ੍ਰਭ ਸੋਇਓ ਧਰਮੰਤ ਕੁਲਵੰਤ ਪਤਵੰਤ ਜੀਵਨ ਮੁਕਤ ਸਿਰਦੈ ਭਗਵੰਤ।

ਤਨ ਗਏ ਸਾਥ ਸਨ ਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭਾ ਮਿਲਾਏ ਮਿਟ ਗਏ ਬੈਰ ਭਏ ਸਬਰੇ ਨਮ੍ਰਤ ਨਾਮ ਸਾਧ ਸੰਗ ਲੈਨ ਸੁਪ੍ਰਸੰਨ ਭਏ ਗੁਰਦੇ ਪੂਰਨ ਹੋਈ ਸੇਵਾ ਕੀ ਸੇਵਾ ਜੰਜਾਲ ਵਿਗਾੜਦੇ ਰਹਿ ਤੇ ਰਾਮ ਨਾਮ ਸੰਦਰਸ਼ਨਾ ਕਹਿਤੇ ਕਰ ਪ੍ਰਸਾਦ ਦਿਆ ਪ੍ਰਭ ਧਾਰੀ ਨਾਨਕ ਰਵੀ ਖੇ ਬਹਾਰੀ ਪ੍ਰਭ ਕੀ ਉਸਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਜੀਤ ਸੁਖਮਨੀ ਸਹਿਜ ਗੋਬਿੰਦ ਗੁਰੂ ਨਾਮ ਜਿਸ ਮਨ ਬਸੇ ਸੋਤ ਨਿਧਾਨ ਸਰਬ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਇਆ ਸਥਾਨ ਬਾਹਰ ਨਾ ਹੋਵੇ ਆਮਨ ਜਾਨ ਹਰ ਤਨ ਖਾਟ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਦ ਰਿਧ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੇ ਮੱਧ ਸਗਲ ਤੇ ਉਦਾਸ ਸੁੰਦਰ ਚਤੁਰ ਤਦ ਗਾਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ

ਸਾਰੁ ਸਹਿਸ ਸਿਆਣਪਾਂ ਲੱਖ ਹੋਹੇ ਤਾਇਕ ਨ ਚੱਲੈ ਨਾਲ ਕਿਵ ਸਥਿਆਰ ਹੋਈਐ ਕਿਵ ਕੂੜੈ ਤੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀਆ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੁਕਮੈ

ਕੋਟ ਦੇਂਦਾ ਦੇ ਲੈਂਦੇ ਥੱਕ ਪਾਹੀ ਜੁਗਾਂ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗ ਸੇਵੇ ਪਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖਿਆ ਹੈ ਮੰਗੈ

ਪਾਤ ਸਾਹ ਸੁਣਿਆ ਅੰਧੇ ਪਾਵੇ ਰਾਹੋ ਸੁਣਿਆ ਹਾਥ ਹੋਵੇ ਅਸਗਾਹੋ ਨਾਨਕ ਭਗਤਾ ਸਦਾ ਵਿੰਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਦ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਐ ਸੁਰਤ ਹੋਵੇ ਮਨ ਬੁੱਧ ਮਨ ਐ ਸਗਲ ਭਵਨ ਕੀ ਸੁਧ

ਮਨੈ ਨਾਨਕ ਭਵੇ ਨ ਭਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵ ਦਰਗੇ ਮਾਨ ਪੰਚੈ ਸੁਹ ਹੈ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੋ ਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੇ ਉਪਰ ਕੇਤਾ ਪਾਰ

ਸਤਿਕਾਰ ਅਸੰਖ ਮੂਰਖ ਅੰਧ ਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ

ਜਿਸ ਇੱਕ ਦੋ ਜੀਵੋ ਲੱਖ ਹੋਏ ਲੱਖ ਹੋਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ਼ ਏ ਦਰਾਹੇ ਪਤ ਪਵੜੀਆਂ ਚੜੀਏ ਹੋਏ ਅਕੀਸ।

ਨਾਨਕ ਕਥਨਾ ਕਰੜਾ ਸਾਰ। ਜਤ ਪਹਾਰਾ ਧੀਰਜ ਸੁਨਿਆਰ, ਆਹਰਨ ਮਤ ਵੇਦ ਹਥਿਆਰ। ਭਉ ਖਲਾ ਅਗਨ ਤਪ ਤਾਉ, ਭਾਂਡਾ ਭਾਉ ਅੰਮ੍ਰਿਤ ਤਿਤ ਟਹਾਲ। ਘੜੀਐ ਸ਼ਬਦ ਸਚ ਟਕਸਾਲ,

ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੈ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤ ਸਾਹੀ ਦਸਵੀਂ ਛਪੈ ਸ਼ਾਂਤ ਵੈ ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਣ ਜਿਹ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤ ਓਜ ਕਹਿ ਜਹ ਕੋੜ ਇੰਦਰ ਇੰਦਰਾਨ ਸਾਹੇ ਸਹਾਨ ਗਨਿਜੈ ਤਿਰਪਹ ਬਹੀਪ ਸੁਰ ਨਰ ਅਸੁਰ ਨੇਤ ਨੇਤ ਬਾਣ ਤ੍ਰਿਣ ਕਹਿ ਤਵੈ ਸਰਬਨਾਮ ਕਥੈ ਕਵਣ ਤਵੈ ਸਰਬਨਾਮ ਕਥੇ ਕਵਣ ਕਰਮ ਨਾਮ ਵਰਨਤ ਸੁਮੰਤ ਭਜੰਗ ਪ੍ਰਿਆਤ ਛੰਦ ਨਵਾਹ ਤੁਵੰ ਅਕਾਲੇ ਨਵਾਹ ਤੁਵੰ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਇ ਨਮਸਤੰਗ ਗੰਜੇ ਨਮਸਤੰਗ ਭੰਜੇ

ਪ੍ਰਿਆਤ ਛੰਦ ਨਮੋ ਸਰਮਾਨੇ ਸੁਭਗਤੀ ਨਿਧਾਨੇ ਨਮੋ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਨਿਰਸੰਗੀ ਪ੍ਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਨਾਮੇ ਸੰਭਾਵਤੀ ਸਰੂਪੇ ਪ੍ਰਭੰਗੀ ਪ੍ਰਮਾਥੇ ਸੰਭਾਵਤੇ ਵਿਭੂਤੇ

ਪਰਮ ਗਿਆਤਾ ਨਮੋ ਲੋਕ ਮਾਤਾ ਅਪੇਖੀ ਭਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇ ਸੁਰੰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੋ ਧਰਮੇ।

ਭਜੰਗ ਪ੍ਰਿਆਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗ ਤਾਮ ਸੰਗ ਸਾਧ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ

ਬੇਭੂਤੇ ਸਦਾ ਸੱਚ ਦਾ ਆਨੰਦ ਸਤਰੰਗ ਪ੍ਰਨਾਸੀ ਕਰੀਮ ਬਲ ਕਨਿੰਦਾ ਸਮਸਤਲ ਨਿਵਾਸੀ ਅਜੈ ਵਿਭੂਤੇ ਗਜੈ ਕਰੀਮੇ ਹਰੀ ਅੰਕਰੀ ਅੰਕਰੀ ਮਹੀਮੇ

ਲਈਆ ਗਾੜੇ ਗੜਾਣ ਕੇ ਤੋਲਣ ਹਾਰ ਸੁਭਾਤਰੀ ਚਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸ੍ਰੀ ਨਾਇਕ ਜਾਚ ਕਨੇਕ ਸੋਏਕ ਦਿਵਈਆ ਦਾਨਵ ਦੇਵ ਫਰਿੰਦਨ ਸਾਚਰ ਭੂਤ।

ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਭਰ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ। ਉਪਰੰਤ ਜੋ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ, ਪੰਜ ਬਾਣੀਆਂ ਦੇ ਨਿਤਨੇਮ ਅਤੇ ਸਾਹਿਬਾਂ ਵੱਲੋਂ ਬਖਸ਼ ਸ੍ਰੀ ਮੁੱਖ ਵਾਗ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਸਭ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸਵਾਬ ਹੁਣ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਆਰੰਭ ਹੋ ਰਹੇ ਹਨ। ਆਪ ਸੰਗਤਾਂ ਦੀ ਸੇਵਾ ਵਿੱਚ ਸਤਿਕਾਰਯੋਗ ਰਾਗੀ ਭਾਈ ਸਰਬਜੀਤ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਵਾਲੇ ਜਥੇ ਸਮੇਤ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਆਉਣ ਵਾਲੇ ਸ਼ੁੱਕਰ ਸ਼ਨੀਵਾਰ ਅਤੇ ਐਤਵਾਰ ਦੇ ਦੁਪਹਿਰ ਦੇ ਦੀਵਾਨਾਂ ਵਿੱਚ ਰਾਗੀ ਭਾਈ ਸਰਬਜੀਤ ਸਿੰਘ ਜੀ ਅਤੇ ਰਾਗੀ ਭਾਈ ਬਲਕਰਨ ਸਿੰਘ ਜੀ ਅਤੇ ਉਸਤਾਦ ਦਲਵੀਰ ਸਿੰਘ ਜੀ ਆਪ ਸੰਗਤਾਂ ਨੂੰ ਸ੍ਰੀ ਰਾਗ ਅਤੇ ਤਲੰਗ ਰਾਗ ਦੁਆਰਾ ਕੀਰਤਨ ਦੁਆਰਾ ਨਿਹਾਲ ਕਰਨਗੇ। ਸੋ ਆਪ ਸੰਗਤਾਂ ਨੇ ਸਮੇਂ ਸਿਰ ਹਾਜ਼ਰੀ ਭਰ ਕੇ ਲਾਹਾ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦੋਈ ਕੁਦਰਤ ਸਾਹ ਜੀ ਕਰ ਆਸਣ ਡਿੱਠੋ ਚਾਓ ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੇ ਪਸਾਓ ਤੂੰ ਜਾਣੋਈ ਸਭ ਸਹਿ ਦੇ ਲੈਸੇ ਜਿੰਦ ਕਵਾਓ ਕਰ ਆਸਣ ਡਿੱਠੋ ਚਾਓ।

ਪਹਿਲਾ ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋਕ, ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰ ਵਿਚਾਰ, ਸੱਚਾ ਤੇਰਾ ਸੱਚਾ ਦੀਵਾਨ, ਸੱਚਾ ਤੇਰਾ ਹੁਕਮ ਸੱਚਾ ਫੁਰਮਾਨ, ਸੱਚਾ ਤੇਰਾ ਕਰਮ ਸੱਚਾ ਨਿਸ਼ਾਨ, ਸੱਚੇ ਤੂੰ ਦਾ ਕੇਲਾ ਕਰੋੜ, ਸੱਚੇ ਸੱਤਾ

0: ਸਵਾਦ ਭੁੱਖ ਸਵਾਦ ਭੋਗ
1: ਸਵਾਦ ਸਲਾਹ ਵਿਸਵਾਦ ਉਹ ਜਿਹੜੇ ਵਿਸਵਾਦ ਰਾ

ਜੀਓ ਬੋਤੇ ਜਿਹੜਾ ਪ੍ਰਮਿਆ ਤਾਂ ਸਤਿਗੁਰ ਸਭ ਸੁਣਾਇਆ ਸਤਿਗੁਰ ਜੇ ਵਰਦਾ ਤੱਕ ਕੋ ਨਹੀਂ ਸਭ ਸੁਣਿਆ ਲੋਕ ਸਭ ਆਇਆ ਸਤਿਗੁਰ ਮਿਲੀ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

0: ਪਵਿੱਤਰਤਾ ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸੱਚਿਆਰ ਕੂੜਿਆਰ, ਹੋਂ ਵਿੱਚ ਪਾਪੁਨ ਵਿਚਾਰ, ਹੋਂ ਵਿੱਚ ਦਰਸ਼ਨ ਕਰਤਾਰ, ਹੋਂ ਵਿੱਚ ਹੱਸੈ, ਹੋਂ ਵਿੱਚ ਰੋਵੈ, ਹੋਂ ਵਿੱਚ ਭਰੀਐ, ਹੋਂ ਵਿੱਚ ਧੋਵੈ, ਹੋਂ ਵਿੱਚ ਜਾਤੀ ਹੋਵੈ, ਹੋਂ ਵਿੱਚ ਮੂਰਖ, ਹੋਂ ਸਿਆਣਾ, ਭੋਕ ਭੁਗਤ ਕੀ ਸਾਰ ਮਜਾ,
1: ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ, ਹੋਂ ਮੈਂ ਕਰ ਕਰ ਜੰਤੂ ਪਾਇਆ, ਹੋਂ ਮੈਂ ਬੁਝੇ ਤਾਂ ਦਰਸੁਜੇ ਗਿਆਨ।

0: ਸੱਚਤਾ
1: ਪਰ ਜਾਣੀ ਜਾਂ ਸਿੱਖ ਸੱਚੀ ਲੈ
0: ਸੱਚੀ ਲੈ ਦਇਆ ਜਾਣੇ ਜੀ ਕੀ ਕਿਛ ਫੁਲਦਾਨ ਕਰੇ ਸੱਚਤਾ ਪਰ ਜਾਣੀ ਜਾਂ ਆਤਮ

ਇਹਨਾਂ ਜਨਤਾ ਕੇ ਵਸ ਕਿਛ ਨਾ ਹੀ ਤੁਧ ਵੇਖੀ ਜਗਤ ਉਪਾਇਆ ਇਕਨਾਂ ਨੂੰ ਤੂੰ ਮਿਲੈ ਕਪ ਹੋ ਤੁਦ ਖੁਆਇਆ ਗੁਰ ਕਿਰਪਾ ਤੇ ਜਾਣਿਆ ਜਿਥੈ ਤੁਧ ਆਪ ਬੁਝਾਇਆ ਸਹਿਜੇ ਹੀ ਸਚ ਸਮਾਇਆ ਸਹਿਜੇ ਹੀ ਸਚ ਸਮਾਇਆ।

ਪਹਿਲਾ ਨਾਨਕ ਮੇਰ ਸਰੀਰ ਕਾ ਇੱਕ ਰਥ ਕਿਰਥਵਾ ਹੋ ਜੁਗ ਜੁਗ ਪੇਰ ਵਟਾਈਏ ਗਿਆਨੀ ਬੁਝੇ ਤਾਂ ਹੀ ਸਤਜੁਗ ਰਖ ਸੰਤੋ ਕਾ ਧਰਮ ਕਿਰਥਵਾ ਹੋ ਤੇਰੇ ਤੇਰਾ ਜਤੇ ਕਾ ਜੂਰ ਕਿਰਥਵਾ ਹੋ ਦੁਆਪਰ ਰਤ ਪੈ

0: ਸ਼ੀਰ ਬਸਰ ਦੇ ਕੱਪੜੇ ਪੈਰੇ ਤੁਰਕ ਠਾਲੀ ਉਲਕੀਆ ਚਾਰੇ ਵੇ ਭੋਏ ਸਚਿਆ ਪੜੇ ਗੁਣੇ ਤਿੰਨ ਚਾਰ ਵਿਚਾਰ ਭਾਉ ਭਗਤ ਕਰ ਨੀਚ ਸਦਾਏ ਤਉ ਨਾਨਕ ਮੁਕਤ ਕਿਰਪਾਏ
1: ਪੜੋ ਸਤ ਬਿਟੋ ਵਾਰਿਆ ਜਤ ਮਿਲਿਆ ਕਸਮ ਸੰਭਾਲਿਆ ਜਿਨ ਕਰ ਉਦੇਸ਼ ਗਿਆਨ ਅੰਜਨ ਦਈਆ ਇਨੀ ਨੇਤਰੀ ਜਗਤ ਨਿਹਾਲਿਆ ਕਸਮ ਛੋੜ ਦੂਜੇ ਲੱਗੇ ਡੂਬੇ ਸੇ ਬਣ ਜਾ ਰਿਹਾ ਸਤਿਗੁਰੂ ਹੈ ਬਹੁਤ ਥਾਂ ਵਿਰਲੇ ਕਿਨੇ ਵਿਚਾਰਿਆ।

0: ਸਾਹਿਬ ਹੋ ਵਿਡਾਣ ਮਨੇ ਅੰਧਾ ਧਾਉ ਸੁਜਾਨ ਪੌੜੀ ਸਾਹਿਬ ਹੋ ਦਿਆ
1: ਕਿਰਪਾ ਕਰੇ ਤਾ ਸਾਹਿਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਹੁਕਮ ਮਨੇ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਕਸਮੇ ਭਾਵੇ ਸੋ ਕਰੇ ਮਨ ਚੁੰਦਿਆ ਸੋ ਫਲ ਪਾਏ ਸੀ ਤਾਂ ਦਰਗੇ ਪੈਦਾ ਜਾਏ ਸੀ ਤਾਂ ਦਰਗੇ ਪੈਦਾ ਜਾਏ ਸੀ
0: ਕੋਈ ਗਾਵੇ ਰਾਗੀ ਨਾ ਦੀ

0: ਨਾਨਕ ਜਿਨੀ ਗੁਰਮੁਖ ਪੂਜਿਆ ਤੇ ਨਾ ਸੋਤਕ ਨਾਹੀ
1: ਪੌਰੀ ਸਤਿਗੁਰ ਵੱਡਾ ਕਰ ਸਲਾਹੀਐ
2: ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਰੇ ਤਾਂ ਨਦਰੀ ਆਈਆਂ ਜਾਂ ਤਿਸ ਪਾਣ ਤਾਂ ਮਨ ਵਸਾਈਆਂ ਕਰਮ ਕਰ ਹੁਕਮ ਮਸਤਕ ਹੱਥਰ ਵਿੱਚੋਂ ਮਾਰ ਕੱਢੀਆਂ ਪੁਰੇ ਆਈਆਂ ਸਹਿਤ ਉੱਠੇ ਨੌਨਿਤ ਪਾਈਆਂ ਸਹਿਤ ਉੱਠੇ ਨੌਨਿਤ ਪਾਈਆਂ।

0: ਸਭ ਕੁਛ ਆਪੇ ਆਪ ਪੌੜੀ ਬੜਕੀਆਂ ਵਡਿਆਈਆਂ ਕਿਛ ਕਰਨ ਨਾ ਜਾ
1: ਸੋ ਕਰਤਾ ਕਦ ਕਰੀਂਦੇ ਜੀਆਂ ਰਿਜਕ ਸਵਾਹੇ ਸਾਈ ਕਰ ਕਮਾਉਣੀ ਤੁਰ ਛੋਡੀ ਦਿੰਦੇ ਵਾਇਨਾ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ
0: ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਸਿੰਘ ਜੀ ਆਪ ਜੀ ਨੂੰ ਗੁਰਦੁਆਰਾ ਸਾਹਿਬ ਫਰੀਮੌਂਟ ਤੋਂ ਸ੍ਰੀ ਅੰਮ੍ਰਿਤਸਰ ਦੀਵਾਨ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀ ਰਾਹੀਂ ਜੋੜ ਰਹੇ ਸਨ, ਸ਼ਬਦ ਕੀਰਤਨ ਰਾਹੀਂ ਜੋੜ ਰਹੇ ਸਨ ਭਾਈ ਸਰਬਜੀਤ ਸਿੰਘ ਜੀ ਲਾਡੀ ਅਸੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਾਲ ਦਾ ਕੀਰਤਨ ਜਥਾ ਭਾਈ ਸਾਹਿਬ ਜਥੇ ਬਹੁਤ ਬਹੁਤ ਧੰਨਵਾਦ। ਹੁਣ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਹੋਏ ਅੰਮ੍ਰਿਤ ਵੇਲੇ ਪਵਿੱਤਰ ਮੁੱਖ ਭਾਗ ਦੀ ਕਥਾ ਆਪ ਜੀ ਨੂੰ ਸਰਵਣ ਕਰਾਉਣਗੇ ਭਾਈ ਸਾਹਿਬ ਕੁਲਦੀਪ ਸਿੰਘ ਜੀ ਦਮਨੀ ਟਕਸਾਲ ਵਾਲੇ। ਉਹਨਾਂ ਪਾਸੋਂ ਪਿਆਰ ਸਾਹਿਬ ਸਰਵਣ ਕਰੋ ਜੀ। ਉਹਨਾਂ ਪਾਸੋਂ ਪਿਆਰ ਕਥਾ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਦਿਵਾਜੀ। ਗੁਰੂ ਪਿਆਰੀ ਸੰਗਤ, ਵਡਭਾਗੀ ਹਾਂ ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਦੇ ਹਜ਼ੂਰ ਸੱਜ ਬੈਠ ਕੇ ਆਪ ਵਡਭਾਗੀ ਸਤਸੰਗੀ ਸਤਿਗੁਰਾਂ ਦੀ ਗੋਦ ਦਾ ਆਨੰਦ ਮਾਣ ਰਹੇ ਹੋ। ਸਤਿਗੁਰਾਂ ਨੇ ਪਾਰ ਕਿਰਪਾ ਕੀਤੀ ਹੈ, ਅੰਮ੍ਰਿਤ ਵੇਲੇ ਦੀਆਂ ਬਖਸ਼ਿਸ਼ਾਂ ਦੇ ਨਾਲ ਨਿਵਾਜ ਰਹੇ ਹਨ। ਪਵਿੱਤਰ ਦਰਸ਼ਨ, ਅਲਾਹੀ ਬਾਣੀ ਦਾ ਨਿਤਨੇਮ ਅਤੇ ਕੀਰਤਨ ਆਪ ਸਤਸੰਗੀਆਂ ਨੇ ਸ਼੍ਰਵਣ ਕੀਤਾ ਹੈ। ਹੁਣ ਕੁਝ ਸਮਾਂ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਆਪਣੇ ਸੋਹਣੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਅਲਾਹੀ ਪਵਿੱਤਰ ਹੁਕਮਨਾਮਾ ਬਖਸ਼ਿਸ਼ ਕੀਤਾ ਹੈ। ਸੋ ਆਏ ਹੋਏ ਮੁੱਖ ਵਾਕ ਦੀ ਵਿਚਾਰ ਸਤਿਗੁਰ ਬਖਸ਼ਿਸ਼ ਕਰਨਗੇ, ਰਸਨਾ ਕਰਾਂਗੇ।

ਅੱਜ ਦਾ ਇਹ ਪਵਿੱਤਰ ਮੁੱਖ ਵਾਕ 587 ਔਰ 588 ਅੰਗ ਉੱਤੇ ਹੈ। ਬਿਹਾਗੜੇ ਕੀ ਵਾਰ ਦੀ, ਵਾਹਿਗੁਰੂ ਵਡਹੰਸ ਕੀ ਵਾਰ ਦੀ ਸਤਸੰਗੀਏ, ਇਹ ਪੰਜਵੀਂ ਪੌੜੀ ਹੈ ਔਰ ਨਾਲ ਦੋ ਸਲੋਕ ਹਨ ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ। ਪੌੜੀ ਹੈ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ। ਸੋ ਸਤਿਗੁਰ ਮਿਹਰ ਕਰਦੇ ਹਨ, ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਸੱਜਣ ਮਿਲੇ ਸੱਜਣਾ, ਸੱਜਣਾ ਨੂੰ ਸੱਜਣ ਮਿਲੇ ਹਨ, ਸਤਸੰਗੀ ਗੁਰਸਿੱਖ ਪਿਆਰ ਵਾਲੇ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦਾ ਪਿਆਰ ਹੈ, ਜਿਨ ਸਤਿਗੁਰ ਨਾਲ ਪਿਆਰ, ਜਿਨ੍ਹਾਂ ਦਾ ਗੁਰੂ ਨਾਲ ਪਿਆਰ ਹੈ, ਉਹ ਗੁਰਸਿੱਖ ਸਤਸੰਗੀ ਮਿਲੇ ਹਨ। ਮਿਲਣ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਫਰਮਾਇਆ ਹੈ, ਨਾਨਕ ਮਿਲਿਆ ਸੋ ਜਾਣੀਐ, ਗੁਰੂ ਨਾ ਛੋਡੇ ਆਪਣਾ, ਦੂਜੇ ਨਾ ਧਰੇ ਪਿਆਰ। ਮਿਲਿਆ ਕਿਹਨੂੰ ਕਹਿੰਦੇ ਨੇ? ਨਾਨਕ ਮਿਲਿਆ ਸੋ ਜਾਣੀਐ, ਉਹਨੂੰ ਮਿਲਿਆ ਹੈ ਜਾਣੀਏ। ਸੋ ਨਾਨਕ ਮਿਲਿਆ ਸੋ ਜਾਣੀਐ, ਦੂਜੇ ਨਾ ਧਰੇ ਪਿਆਰ। ਜਿਹੜਾ ਗੁਰੂ ਨੂੰ ਛੱਡ ਕੇ, ਪਰਮਾਤਮਾ ਨੂੰ ਛੱਡ ਕੇ, ਗੁਰੂ ਦਾ ਦਰਸ਼ ਛੱਡ ਕੇ ਹੋਰ ਬੰਨੇ ਕਿਸੇ ਜਾਂਦਾ ਨਹੀਂ, ਉਹਨੂੰ ਮਿਲਿਆ ਕਹਿੰਦੇ ਆ। ਹਰ ਰੋਜ਼ ਆਪਾਂ ਪੜ੍ਹਦੇ ਹਾਂ ਪਵਿੱਤਰ ਬਾਣੀ ਦੇ ਵਿੱਚ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਖਸ਼ਿਸ਼, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਵੀ ਬਚਨ ਪੜ੍ਹਦੇ ਹਾਂ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਮਿਲਣ ਦੇ ਵਿੱਚ ਅਤੇ ਬੈਠਣ ਵਿੱਚ ਫਰਕ ਹੁੰਦਾ ਸਤਸੰਗੀ। ਇੱਕ ਹੁੰਦਾ ਆਪਾਂ ਸੰਗਤ ਵਿੱਚ ਆ ਗਏ ਪਰ ਮਨ ਸਾਡਾ ਜਿਹੜਾ ਸ਼ਬਦ ਵਿੱਚ ਨਹੀਂ ਜੁੜਿਆ, ਮਨ ਕਿਤੇ ਹੋਰ ਹੀ ਉਡਾਰੀਆਂ ਮਾਰ ਰਿਹਾ, ਮਨ ਕਿਤੇ ਹੋਰ ਹੀ ਜੁੜਿਆ ਹੋਇਆ, ਮਨ ਕਿਤੇ ਹੋਰ ਹੀ ਲੱਗਾ ਹੋਇਆ। ਮਿਲਿਆ ਉਹਨੂੰ ਕਹਿੰਦੇ ਜਿਹੜਾ ਗੁਰੂ ਦੇ ਸ਼ਬਦ ਵਿੱਚ ਇੱਕ ਮਿਕ ਹੋ ਗਿਆ। ਕਲਗੀ ਤੇਰਾ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਵੇਲੇ ਦਾ ਬਚਨ ਹੈ। ਇੱਕ ਸੁਥਰਾ ਨਾਮ ਦਾ ਸਤਸੰਗੀ ਉਹ ਗੁਰਸਿੱਖ ਹੋਇਆ ਸੁਥਰਾ, ਲੰਮੀ ਸਾਖੀ ਇਹਦੀ। ਸੋ ਸਪਰੋਰ ਦੇ ਇਲਾਕੇ 'ਚ ਸਤਸੰਗੀ ਉਹ ਗੁਰੂ ਮਹਾਰਾਜ ਗਏ ਨੇ ਛੇਵੇਂ ਪਾਤਸ਼ਾਹ। ਉੱਥੇ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਕੋਈ ਮਨੁੱਖੀ ਬੱਚਾ ਕੁੱਤੀ ਦੇ ਬੱਚਿਆਂ ਦੇ ਨਾਲ ਪਿਆ ਹੋਇਆ ਹੈ, ਘੱਟੇ ਨਾਲ ਮਿੱਟੀ ਨਾਲ ਲਿਬੜਿਆ ਅਤੇ ਮਾਰੇ ਕੀੜੀਆਂ ਚੜ੍ਹੀਆਂ ਹੋਈਆਂ ਨੂੰ, ਯਮ ਦਾ ਬੱਚਾ। ਛੇਵੇਂ ਪਾਤਸ਼ਾਹ ਨੇ ਬਚਨ ਕੀਤੇ ਇਹਨੂੰ ਸੁਥਰਾ ਕਰੋ, ਸੁਥਰਾ ਸਾਫ਼ ਕਰੋ। ਬੱਚੇ ਨੂੰ ਲੈ ਲਿਆ ਸਤਸੰਗੀ ਮਹਾਰਾਜ ਨੇ, ਇਹਨੂੰ ਪਾਲਿਆ। ਬੀਬੀਆਂ ਸਤਸੰਗੀ ਭੈਣਾਂ ਬੱਚੇ ਨੂੰ ਪਾਲਦੀਆਂ ਨੇ। ਸਹਿਜੇ ਸਹਿਜੇ ਪਤਾ ਲੱਗਿਆ ਮਾਂ ਬਾਪ ਨੂੰ, ਉਹ ਆ ਕੇ ਬੱਚੇ ਨੂੰ ਲੈ ਗਏ। ਉਹਨਾਂ ਮਾਂ ਬਾਪ ਨੇ ਦੱਸਿਆ ਕਿ ਮਹਾਰਾਜ ਅਸਲ ਸਾਡੇ ਘਰ ਔਲਾਦ ਹੋਈ ਸੀ ਚਿਰ ਪਿੱਛੋਂ, ਜਦੋਂ ਬੱਚੇ ਦਾ ਜਨਮ ਹੋਇਆ ਤਾਂ ਇਹਦੇ ਮੂੰਹ 'ਚ ਦੰਦ ਸੀ ਬੜੇ ਬੜੇ। ਆਮ ਤੌਰ 'ਤੇ ਬੱਚਾ ਜਨਮ ਲੈਂਦਾ ਅਤੇ ਕੁਝ ਸਮੇਂ ਬਾਅਦ ਦੰਦ ਆਉਂਦੇ ਨੇ, ਪਰ ਉਹਦੇ ਜੰਮਣ ਤੋਂ ਪਹਿਲਾਂ ਹੀ ਉਹਦੇ ਦੰਦ ਸੀ ਮੂੰਹ ਦੇ ਵਿੱਚ। ਜੋਤਸ਼ੀਆਂ ਨੇ ਦੱਸਿਆ ਕਿ ਇਹ ਬੱਚਾ ਮਨਹੂਸ ਹੈ, ਇਹ ਬੱਚਾ ਪਰਿਵਾਰ ਦੇ ਲਈ ਦੁੱਖਦਾਈ ਹੈ। ਸੱਚੇ ਪਾਤਸ਼ਾਹ ਅਸੀਂ ਡਰ ਗਏ, ਭਾਵੇਂ ਅਸੀਂ ਨਹੀਂ ਸੀ ਬੱਚੇ ਨੂੰ ਤਿਆਗਣਾ ਚਾਹੁੰਦੇ, ਦਿਲ ਦਾ ਟੁਕੜਾ ਚਿਰ ਪਿੱਛੋਂ ਮਿਲਿਆ ਸੀ ਸਾਨੂੰ, ਪਰ ਜੋਤਸ਼ੀਆਂ ਦੇ ਭਰਮ ਪਾਉਣ ਦੇ ਕਾਰਨ ਅਸੀਂ ਮਹਾਰਾਜ ਬੱਚੇ ਨੂੰ ਦਿਲ 'ਤੇ ਪੱਥਰ ਰੱਖ ਕੇ ਅਤੇ ਛੱਡ ਗਏ। ਅਤੇ ਕਹਿੰਦੇ ਨੇ ਸਤਸੰਗੀ ਗੁਰੂ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੇ ਫਿਰ ਉਹਨੂੰ ਪਾਲਿਆ, ਮਾਂ ਬਾਪ ਲੈ ਗਿਆ। 5 ਸਾਲ ਦਾ ਹੋਇਆ ਸੀ, ਮਾਂ ਬਾਪ ਲੈ ਗਿਆ। ਜਦੋਂ ਮਾਤਾ ਪਿਤਾ ਵੀ ਸੰਸਾਰ ਤੋਂ ਚਲੇ ਗਏ, ਫਿਰ ਇਹ ਘਰ ਘਾਟ ਵੇਚ ਕੇ, ਆਪਣਾ ਥੋੜ੍ਹੀ ਬਹੁਤੀ ਜੋ ਪ੍ਰੋਪਰਟੀ ਸੀ ਵੇਚ ਕੇ ਅਤੇ ਗੁਰੂ ਚਰਨਾਂ 'ਚ ਆ ਗਿਆ। ਫਿਰ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਰਿਹਾ। ਬੇਅੰਤ ਕੌਤਕ ਇਹਦੇ, ਬੇਅੰਤ ਕੌਤਕ ਭਾਈ ਸੁਥਰੇ ਦੇ। ਸੋਦਰ ਦਾ ਪਾ ਚੌਂਕੀ ਲੱਗ ਰਹੀ ਹੈ, ਰਹਿਰਾਸਾ ਦਾ ਪਾਠ ਹੋ ਰਿਹਾ ਸਤਸੰਗੀ। ਉਹ ਇਹਦੇ 'ਚ ਕੀ ਫਰਕ ਹੈ, ਸੋਦਰ ਦੀ ਚੌਂਕੀ ਅਤੇ ਰਹਿਰਾਸਾ ਦੇ ਪਾਠ 'ਚ ਕੀ ਫਰਕ ਸਤਸੰਗੀ? ਉਹ
रागी सिख जो रागी गुरु महाराज जी दे हजूर सोदर की चौंकी लाते ने, मतलब कि रागों में पा के मारे की सच्चे पातशाह की बाणी हर युग युग तो आरंभ करके श्लोक महला पहला दुख दारू सुख रोग पया ये शब्द पढ़ के फिर सोदर राग आसा महला पहला आसा राग में गाते ने रागी सिख। सोदर तेरा केहा सो कर केहा जित बै सरब संभाले, यदि सब तो अखीरली पंक्ति जो गा के फतेह बुलाते ने, सो पात साहो साह पत साहेब नानक रहण रजाई, उत्थे रागी सिंह फतेह बुला देंदे। फिर गुरु महाराज के हजूर बैठा गुरु का सिंह, आसा महला पहला सुन वड्डा आख्या सब कोए इत्थों पढ़न लगदा, उहनूं कहिंदे हन रहिरा साहिब। सो दसवें पातशाह दे हजूर दीवान सजिया सोदर की चौंकी लाई रहिरा साहिब दा पाठ हो रहा, कुछ सतसंगी पिछे बैठे गल्लां करदे आपस विच। सुथरे ने दो चार वरां नूं कहा, भाई गुरु महाराज जी दे हुक्म नहीं जो संगत चलदी होवे हर जस सुनते बात चलावै। रहत नमे विच बचने कि हरी दा जस चल रहा होवे ते असीं आपणियां गल्लां करी जाइए अंदर बह के, बहु वड्डा तनखाही कहावै उह गुनाहगार है, पर वो आखे ना लगे वो गल्लां करी गया उस विच। सुथरे ने दो चार वरां उन्हां नूं कहा, भराओ चुप हो के ते बाणी सुनो। अंत नूं सुथरे ने उन्हां दे कन्न दे विच गाल कढ दित्ती, वो दे पिछे भज्जे भज गया। वो गुरु कोल शिकायत कीती, महाराज तुहाडा सुथरा बिगड़िया बड़ा, इन तुसीं भूए चाढ़िया होया महाराज, ते गालां कढ के सिखां नूं भज गया। सतगुरां ने सद्या कोल ते आ गया, महाराज दे हजूर आ के नमस्कार कीती, सच्चे पातशाह हुकम आ, कहिंदे सुथरे आ तूं साडे सिखां नूं गालां कढ़ीआं। कहिंदा महाराज तुहाडे नहीं गए मेरे है, मेरे मैं गालां कढ़ा जो मर्जी करा। गुरु जी कहिंदे भाई सिख हुंदे गुरु दे? कहिंदा नहीं महाराज जी मेरे सिख ने। कहिंदे किवें? कहिंदा महाराज इन्हां नूं पुछो जदों ये कह रहे मेरी शिकायत ला रहे ने गाल कढ़ी, ये की करदे सी? कहिंदे महाराज असीं दीवान च बैठे सी, ते महाराज इन्हां नूं पुछो कि उदों शब्द की चल रहा सी। जिहड़े रागी सिंह सी ਉਹ ਮਾਰੇ ਕੀ ਸ਼ਬਦ ਪੜ੍ਹ ਰਹੇ ਸੀ ਉਦੋਂ, ਅਤੇ ਤੁਸਾਂ ਨੇ ਫਿਰ ਉਪਦੇਸ਼ ਦਿੱਤਾ ਬਾਣੀ ਦਾ, ਨਾਮ ਸਿਮਰਨ ਦਾ, ਅੰਮ੍ਰਿਤ ਛਕਣ ਦਾ, ਕੀ ਮਾਰੇ ਪ੍ਰਮਾਣ ਦਿੱਤੇ, ਕੀ ਸਾਖੀ ਸੁਣਾਈ, ਪੁੱਛੋ ਇਹਨਾਂ ਨੂੰ। ਗੁਰੂ ਜੀ ਕਹਿੰਦੇ ਭਲੋ ਚਲੋ ਭਾਈ ਇੱਕ ਪੰਕਤੀ ਦੱਸ ਦਿਓ, ਇੱਕ ਪੰਕਤੀ ਦੱਸ ਦਿਓ ਕਿ ਕੀ ਤੁਹਾਨੂੰ ਦੱਸਿਆ ਗਿਆ, ਕੀ ਸੁਣਾਇਆ ਗਿਆ ਤੁਹਾਨੂੰ, ਚੁੱਪ ਇੱਕ ਪੰਕਤੀ ਦੱਸ ਦਿਓ, ਇੱਕ ਗੱਲ ਹੀ ਦੱਸ ਦਿਓ, ਕੋਈ ਸਾਖੀ ਮਾੜੀ ਮੋੜ ਦੱਸ ਦਿਓ ਥੋੜ੍ਹੀ ਬਹੁਤੀ। ਪਰ ਸਤਸੰਗੀਓ ਕੋਈ ਚੇਤਾ ਨਹੀਂ। ਕਹਿੰਦੇ ਮਾਰੇ ਵੇਖੋ ਜੇ ਤਾਂ ਹੁੰਦੇ ਤੁਹਾਡੇ ਸਿੱਖ ਅਤੇ ਤੁਹਾਡਾ ਸ਼ਬਦ ਇਹਨਾਂ ਨੂੰ ਚੇਤਾ ਹੁੰਦਾ, ਤੁਹਾਡੀ ਕੋਈ ਨਾ ਕੋਈ ਬਚਨ ਗੱਲ ਚੇਤੇ ਹੁੰਦੀ, ਅਤੇ ਮਹਾਰਾਜ ਇਹਨਾਂ ਦੇ ਕੁਛ ਵੀ ਪਤਾ ਨਹੀਂ, ਸੰਗਤ 'ਚ ਬੈਠੇ ਸੀ ਇਹ। ਫਿਰ ਸੱਚੇ ਪਾਤਸ਼ਾਹ ਜੀ ਨੇ, ਮਹਾਰਾਜ ਜੀ ਨੇ ਕਿਰਪਾ ਕੀਤੀ, ਸੱਚੇ ਪਾਤਸ਼ਾਹ ਕਹਿਣ ਲੱਗੇ, ਕਹਿੰਦਾ ਸੁਥਰਾ ਮਾਰੇ ਹੁਣ ਇਹਨਾਂ ਨੂੰ ਪੁੱਛੋ ਮੈਂ ਕੀ ਕਿਹਾ ਸੀ ਇਹਨਾਂ ਨੂੰ, ਝੱਟ ਦੱਸ ਦਿੱਤਾ ਮਾਰੇ ਸਾਨੂੰ ਆਹ ਗਾਲ ਕੱਢੀ ਸੀ ਇਹਨੇ। ਕਹਿੰਦਾ ਮਾਰੇ ਮੇਰੇ ਸਿੱਖ ਨੇ, ਮੇਰੀ ਗੱਲ ਇਹਨੂੰ ਚੇਤੇ ਰਹਿ ਗਈ, ਗੁਰੂ ਦਾ ਉਪਦੇਸ਼ ਚੇਤੇ ਨਹੀਂ ਰਿਹਾ। ਇਸ ਲਈ ਜਦੋਂ ਵੀ ਸੰਗਤ 'ਚ ਬੈਠਣਾ ਹੈ, ਜਿੰਨਾ ਚਿਰ ਬੈਠੋ, ਪੰਜ ਦਸ ਵੀਹ ਮਿੰਟ ਬੈਠੋ, ਗੁਰੂ ਦੇ ਸ਼ਬਦ 'ਚ ਧਿਆਨ ਰੱਖਣਾ ਹੈ, ਕੀ ਪ੍ਰਮਾਣ ਦਿੱਤਾ, ਕੀ ਸਾਖੀ ਆਈ, ਕਿਹੜਾ ਸ਼ਬਦ ਗੁਰੂ ਦੇ ਰਾਗੀ ਸਿੰਘਾਂ ਨੇ ਪੜ੍ਹਿਆ, ਉਹਦਾ ਤਾਤਪਰਜ, ਉਹਦਾ ਸਿਧਾਂਤ ਕੀ ਸੀ, ਇਹਨੂੰ ਕਹਿੰਦੇ ਮਿਲ ਗਿਆ, ਐਨ ਸ਼ਬਦ 'ਚ ਮਿਲ ਗਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਜਿਹੜਾ ਸਤ ਸੰਗਤ 'ਚ ਮਿਲ ਗਿਆ ਪਿਆ ਉਹ ਤਰ ਗਿਆ। ਸੱਚੇ ਪਾਤਸ਼ਾਹ ਫਰਮਾਉਂਦੇ, ਸੱਜਣ ਮਿਲੇ ਸੱਜਣਾ ਜਿਨ ਸਤਿਗੁਰ ਨਾਲ ਪਿਆਰ, ਸੱਜਣਾ ਨੂੰ ਸੱਜਣ ਗੁਰਸਿੱਖ ਮਿਲੇ, ਗੁਰੂ ਕੀ ਸੰਗਤ 'ਚ ਮਿਲੇ ਜਿਨ੍ਹਾਂ ਦਾ ਗੁਰੂ ਦੇ ਚਰਨਾਂ ਨਾਲ ਪਿਆਰ ਹੈ। ਮੇਲ ਪ੍ਰੀਤਮ ਤਿਨੀ ਧਿਆਇਆ, ਸੱਚੇ ਪ੍ਰੇਮ ਪਿਆਰ, ਮਿਲ ਕੇ ਆਪਣੇ ਪਿਆਰੇ ਗੁਰੂ ਦੀ ਸੰਗਤ ਵਿੱਚ ਤਿਨੀ ਧਿਆਇਆ, ਉਹਨਾਂ ਨੇ ਗੁਰਸਿੱਖਾਂ ਨੇ ਵਾਹਿਗੁਰੂ ਦੇ ਨਾਮ ਨੂੰ ਧਿਆਇਆ। ਧਿਆਇਆ ਕਿੱਦਾਂ? ਸੱਚੇ ਪ੍ਰੇਮ ਪਿਆਰ
ਸੱਚੇ ਪਿਆਰ ਨਾਲ, ਸੱਚੀ ਮੁਹੱਬਤ ਨਾਲ, ਸੱਚੇ ਪ੍ਰੇਮ ਦੇ ਨਾਲ ਉਹਨਾਂ ਨੇ ਗੁਰੂ ਨੂੰ ਧਿਆਇਆ। ਮਨ ਹੀ ਤੇ ਮਨ ਮਾਨਿਆ ਗੁਰ ਕੈ ਸ਼ਬਦ ਅਪਾਰ, ਮਨ ਹੀ ਤੇ ਮਨ ਮਾਨਿਆ, ਮਨ ਮਾਨਿਆ ਤਾਂ ਉਹ ਹਰ ਜਾਣਿਆ, ਮਨ ਛੇਤੀ ਮੰਨਦਾ ਨਹੀਂ ਸਤਸੰਗੀਓ। ਕਿਤੇ ਮਨ ਮੰਨ ਜਾਵੇ ਤੇ ਆਪਾਂ ਰੋਜ਼ ਜਪਜੀ ਸਾਹਿਬ ਦਾ ਪਾਠ ਪੜ੍ਹਦੇ ਹਾਂ, ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣੈ ਮਨ ਕੋਏ। ਅਤੇ ਗੁਰੂ ਜੀ ਕਹਿੰਦੇ ਮਨ ਤੋਂ ਮਨ ਮੰਨ ਗਿਆ, ਸ਼ੁੱਧ ਮਨ ਜਿਹੜਾ ਹੈ, ਸ਼ੁੱਧ ਮਨ ਗੁਰੂ ਕੀ ਬਾਣੀ ਸੁਣ ਸੁਣ ਕੇ ਸ਼ੁੱਧ ਹੋਇਆ ਮਨ, ਇਹਦਾ ਅਸਰ ਮਨ 'ਤੇ ਪੈਂਦਾ। ਮਨ ਦੋ ਤਰ੍ਹਾਂ ਦਾ ਪਿਆਰੇ, ਮਨ 'ਤੇ ਵੈਸੇ ਕਈ ਤਰ੍ਹਾਂ ਦਾ, ਪਰ ਇੱਕ ਮਨ ਹੈ ਵਿਗੜਿਆ ਹੋਇਆ ਅਤੇ ਇੱਕ ਮਨ ਸ਼ੁੱਧ। ਜਿਹੜਾ ਸ਼ੁੱਧ ਮਨ ਸੀ ਉਹਨੇ ਦੂਸਰੇ ਵਿਗੜੇ ਮਨ ਨੂੰ ਮਨਾ ਲਿਆ। ਮਨ ਹੀ ਤੇ ਮਨ ਮਾਨਿਆ ਗੁਰ ਕੈ ਸ਼ਬਦ ਅਪਾਰ, ਅਪਾਰ ਗੁਰੂ ਦੇ ਸ਼ਬਦ ਦੁਆਰਾ, ਉਪਦੇਸ਼ ਦੁਆਰਾ ਜਿਹੜਾ ਮਨ ਹੈ ਇਹ ਮੰਨ ਗਿਆ। ਇਹ ਸੱਜਣ ਮਿਲੇ ਨਾ ਵਿਛੜ ਹੈ ਜੇ ਆਪ ਮਿਲੇ ਕਰਤਾਰ, ਜਿਨ੍ਹਾਂ ਨੂੰ ਕਰਤਾਰ ਨੇ ਵਾਹਿਗੁਰੂ ਨੇ ਮੇਲ ਲਿਆ, ਐਸੇ ਸੱਜਣ ਜਿਹੜੇ ਹਨ ਮਿਲ ਗਏ ਵਾਹਿਗੁਰੂ ਨਾਲ, ਕਦੇ ਵਿਛੜਦੇ ਨਹੀਂ ਸਤਸੰਗੀਓ, ਪਰਮਾਤਮਾ ਨਾਲ ਜੁੜ ਗਏ, ਗੁਰੂ ਨਾਲ ਜੁੜ ਗਏ, ਕਦੇ ਉਹ ਵਿਛੜਦੇ ਨਹੀਂ, ਇੱਕ ਮਿਕ ਹੋ ਗਏ ਗੁਰੂ ਨਾਲ। ਇੱਕ ਨਾ ਦਰਸ਼ਨ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਕਰੇ ਵਿਚਾਰ। ਪਰ ਕਈ ਸੰਗਤ 'ਚ ਐਸੇ ਆਉਂਦੇ ਨੇ, ਆਉਂਦੇ ਆ ਪਰ ਗੁਰੂ 'ਤੇ ਵਿਸ਼ਵਾਸ ਹੀ ਨਹੀਂ, ਗੁਰੂ 'ਤੇ ਭਰੋਸਾ ਹੀ ਨਹੀਂ, ਗੁਰੂ 'ਤੇ ਪ੍ਰਤੀਤ ਹੀ ਨਹੀਂ। ਇੱਕ ਨਾ ਦਰਸ਼ਨ ਕੀ ਪ੍ਰਤੀਤ ਨਾ ਆਈਆ, ਕਈ ਐਸੇ ਆਏ ਗੁਰੂ ਚਰਨਾਂ 'ਚ, ਉਹਨਾਂ ਨੂੰ ਭਰੋਸਾ ਹੀ ਨਹੀਂ। ਪਿਆਰੇ, ਜਦੋਂ ਗੁਰੂ ਦਾ ਇਹ ਦਰਸ਼ਨ ਕਰਨ ਆਉਂਦੇ ਹਨ, ਇਹ ਪੂਰਨ ਵਿਸ਼ਵਾਸ ਅਤੇ ਭਰੋਸਾ ਆਉਣਾ ਚਾਹੀਦਾ, ਗੁਰੂ ਪਰਮੇਸ਼ਰ ਹੈ, ਗੁਰ ਪਰਮੇਸ਼ਰ ਨਾ ਹੀ ਭੇਦ, ਗੁਰ ਪਰਮੇਸ਼ਰ ਏਕੋ ਜਾਣ, ਮੇਰਾ ਸਤਿਗੁਰੂ ਨਿਰੰਕਾਰ ਦਾ ਰੂਪ ਹੈ, ਮੇਰਾ ਗੁਰੂ ਦਸ ਗੁਰਾਂ ਦੀ ਆਤਮਿਕ ਜੋਤ ਹੈ। ਸ਼ਰਧਾ ਨਾਲ ਪਿਆਰ ਨਾਲ ਆਵਾਂਗੇ ਤਾਂ ਗੁਰੂ ਦੀ ਕਿਰਪਾ ਹੁੰਦੀ ਹੈ। ਸਤਿਗੁਰ ਸਦਾ ਦਇਆਲ ਹੈ ਭਾਈ, ਬਿਨ ਭਾਗਾਂ ਕਿਆ ਪਾਈਏ, ਏਕ ਨਦਰ ਕਰ ਵੇਖੇ ਸਭ ਉੱਪਰ, ਜਿਹਾ ਭਾਉ ਤੇਹਾ ਫਲ ਪਾਈਏ। ਜਿਹੋ ਜਿਹੀ ਭਾਵਨਾ ਲੈ ਕੇ ਗੁਰੂ ਚਰਨਾਂ 'ਚ ਆਏ ਆਵਾਂਗੇ, ਉਹ ਜਿਹਾ ਫਲ ਮਿਲੇਗਾ ਸਤਸੰਗੀਓ। ਇਸ ਵਾਸਤੇ ਜਦੋਂ ਵੀ ਗੁਰੂ ਚਰਨਾਂ 'ਚ ਆਉਂਦੇ, ਭਰੋਸਾ ਲੈ ਕੇ, ਪ੍ਰਤੀਤ ਲੈ ਕੇ, ਵਿਸ਼ਵਾਸ ਲੈ ਕੇ ਆਓ। ਪਰ ਇੱਕ ਨਾ ਦਰਸ਼ਨ ਕੀ ਪ੍ਰਤੀਤ ਨਾ ਆਈ ਆ, ਕਈਆਂ ਨੂੰ ਗੁਰੂ ਦੇ ਦਰਸ਼ਨਾਂ ਦੇ ਉੱਤੇ ਭਰੋਸਾ ਹੀ ਨਹੀਂ ਆਉਂਦਾ। ਸ਼ਬਦ ਨਾ ਕਰੇ ਵਿਚਾਰ, ਗੁਰੂ ਦੇ ਸ਼ਬਦ ਦੁਆਰਾ ਕਦੇ ਵਿਚਾਰ ਕਰਦੇ ਨਹੀਂ ਕਿ ਗੁਰੂ ਕੌਣ ਹੁੰਦਾ ਹੈ, ਸਿੱਖ ਕੌਣ ਹੁੰਦਾ ਹੈ, ਗੁਰੂ ਚਰਨਾਂ 'ਚ ਆਉਣ ਦਾ ਕੀ ਲਾਭ ਹੈ। ਵਿਛੜਿਆ ਕਾ ਕਿਆ ਵਿਛੜੈ, ਜਿਨ੍ਹਾਂ ਦੂਜੇ ਪਾਏ ਪਿਆਰ, ਜਿਨ੍ਹਾਂ ਦਾ ਹੋਰ ਹੋਰ ਬਣੇ ਪਿਆਰ ਹੈ। ਇੱਥੇ ਵੀ ਆ ਕੇ ਮੱਥਾ ਟੇਕ ਲਓ, ਉੱਥੇ ਵੀ ਟੇਕ ਲਓ, ਉਹ ਥਾਂ 'ਤੇ ਟੇਕ ਲਓ, ਇੱਥੇ ਵੀ ਆਪਣਾ ਗਿੱਟੇ ਗੋਡੇ ਰਗੜ ਲਓ, ਪਿਆਰੇ ਤਾਂ ਗੱਲ ਨਹੀਂ ਬਣਦੀ। ਇੱਕ ਉੱਤੇ ਵਿਸ਼ਵਾਸ ਚਾਹੀਦਾ, ਇੱਕ ਉੱਤੇ ਗੁਰੂ ਦੇ ਦਰ ਨਾਲ ਜੁੜ ਜਾਓ, ਗੁਰੂ ਦੇ ਬਣ ਜਾਓ। ਨਾਨਕ ਮਿਲਿਆ ਸੋ ਜਾਣੀਏ, ਗੁਰੂ ਨਾ ਛੋਡੇ ਆਪਣਾ ਦੂਜੇ ਨਾਲ ਧਰੇ ਪਿਆਰ। ਉਹਨੂੰ ਮਿਲਿਆ ਕਹਿੰਦੇ ਨੇ ਗੁਰੂ ਦਾ ਦਰ ਛੱਡੇ ਨਾ, ਹੋਰ ਕਿਸੇ ਬੰਨੇ ਪਿਆਰ ਕਰੇ ਨਾ, ਇੱਕ ਗੁਰੂ ਦਾ ਬਣ ਕੇ ਰਹੇ ਸਾਰੀ ਜ਼ਿੰਦਗੀ, ਫਿਰ ਗੁਰੂ ਉਹਦਾ ਬਣ ਕੇ ਰਹਿੰਦਾ, ਗੁਰੂ ਉਹਨੂੰ ਆਪਣੇ ਨਾਲ ਅਭੇਦ ਕਰ ਲੈਂਦਾ।

ਅਨੁਮਾਨ ਕਰਦੇ ਜਿਹੜੀ ਇਹੋ ਜਿਹੀ ਪ੍ਰੀਤ ਹੈ ਨਾ, ਇਹੋ ਜਿਹਾ ਪਿਆਰ ਆਪਸ ਵਿੱਚ ਮਨਮੁੱਖਾਂ ਦਾ ਮਨਮੁੱਖਾਂ ਨਾਲ ਟੁੱਟਦੀ ਬਿਲਮ ਨਾ ਹੋਵੇ, ਇਸ ਪ੍ਰੀਤੀ ਨੂੰ ਟੁੱਟਦਿਆਂ ਦੇਰ ਨਹੀਂ ਲੱਗਦੀ। ਕੱਚਾ ਜੋੜ ਪਾ ਦਈਏ ਤੇ ਪਿਆਰੇ ਬਹੁਤਾ ਚ ਰਹਿੰਦਾ ਜੀ, ਪੱਥਰ ਦੀ ਕੰਧ ਕਰ ਦਈਏ ਵਿੱਚ ਗਾਰਾ ਲਾ ਕੇ, ਚਿੱਕੜ ਲਾ ਕੇ, ਤੇ ਚਿੱਕੜ ਦੀ ਕੰਧ ਗਾਰੇ ਦੀ ਕੰਧ ਰਹਿੰਦੀ ਨਹੀਂ ਹੁੰਦੀ। ਰੇਤ ਦੀ ਕੰਧ ਕਰ ਦਈਏ ਤੇ ਪਿਆਰੇ ਉਹ ਵੀ ਜ਼ਿਆਦਾ ਚਿਰ ਕੱਢਦੀ ਨਹੀਂ। ਇੱਦਾਂ ਮਨਮੁੱਖ ਦੇ ਨਾਲ ਮਨਮੁੱਖ ਦਾ ਪ੍ਰੇਮ ਬਣ ਗਿਆ ਤੇ ਜ਼ਿਆਦਾ ਚਿਰ ਉਹ ਨਿਭਦਾ ਨਹੀਂ। ਇਸ ਪ੍ਰੀਤੀ ਟੁੱਟਦੀ ਵਿਲਮ ਨਾ ਹੋਵੇ, ਦੇਰ ਨਹੀਂ ਲੱਗਦੀ। ਇਹ ਤਾਂ ਦੋਸਤੀ ਚੱਲਣ ਵਿਕਾਰ, ਜਿਹੜੀ ਇਹੋ ਜਿਹੀ ਦੋਸਤੀ ਹੈ ਉਹਦੇ ਨਾਲ ਵਿਕਾਰ ਹੀ ਪੈਦਾ ਹੁੰਦੇ ਨੇ, ਰੋਗ ਹੀ ਪੈਦਾ ਹੁੰਦੇ। ਸਤਸੰਗੀਓ, ਇਹੋ ਜਿਹੀ ਦੋਸਤੀ ਜ਼ਿਆਦਾ ਚਿਰ ਨਿਭਦੀ ਵੀ ਨਹੀਂ, ਵਿਗਾੜ ਪੈਦਾ ਹੁੰਦੇ ਨੇ ਕਈ ਤਰ੍ਹਾਂ ਦੇ। ਸਤਸੰਗੀ ਅੰਦਰ ਈਰਖਾ ਬਖੀਲੀ ਪੈਦਾ ਹੁੰਦੀ ਹੈ। ਜਿਨ੍ਹਾਂ ਅੰਦਰ ਸੱਚੇ ਕਾ ਭਉ ਨਾਹੀ, ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਜਿਨ੍ਹਾਂ ਦੇ ਅੰਦਰ ਸੱਚੇ ਪਰਮੇਸ਼ਰ ਦਾ ਡਰ ਹੀ ਨਹੀਂ, ਗੁਰੂ ਦਾ ਭੈ ਹੀ ਨਹੀਂ, ਸਦ ਸੁਣਦਾ ਸਦ ਵੇਖਦਾ। ਭਉ ਤੇ ਇਹ ਕਰਨਾ ਚਾਹੀਦਾ ਸੀ, ਪਰਮਾਤਮਾ ਮੇਰਾ, ਮੇਰਾ ਗੁਰੂ ਮੇਰੇ ਨਾਲ ਹੈ, ਸਦਾ ਮੇਰੇ ਕੰਮਾਂ ਨੂੰ ਵੇਖਦਾ ਅਤੇ ਮੇਰੀਆਂ ਗੱਲਾਂ ਸੁਣ ਰਿਹਾ ਗੁਰੂ। ਇਸ ਲਈ ਜਿਨ੍ਹਾਂ ਦੇ ਅੰਦਰ ਸੱਚੇ ਪਰਮੇਸ਼ਰ ਦਾ ਡਰ ਹੀ ਨਹੀਂ, ਗੁਰੂ ਕਾ ਭੈ ਨਹੀਂ, ਨਾਮ ਨਾ ਕਰੇ ਪਿਆਰ, ਜਿਹੜੇ ਵਾਹਿਗੁਰੂ ਦੇ ਨਾਮ ਦੇ ਵਿੱਚ ਪਿਆਰ ਕਰਦੇ ਨੇ, ਨਾਨਕ ਤਿੰਨ ਸਿਓ ਕਿਆ ਕੀਚੈ ਦੋਸਤੀ। ਧੰਨ ਧੰਨ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਨੇ, ਨਾਨਕ ਤਿੰਨ ਸਿਓ ਕਿਆ ਕੀਚੈ ਦੋਸਤੀ। ਇਹੋ ਜਿਹੀ ਵਿਅਕਤੀ ਨਾਲ ਭਾਈ ਦੋਸਤੀ ਕੀ ਕਰਨੀ ਹੋਈ। ਜੇ ਆਪ ਭੁਲਾਏ ਕਰਤਾਰ, ਜਿਨ੍ਹਾਂ ਨੂੰ ਪਰਮਾਤਮਾ ਨੇ, ਵਾਹਿਗੁਰੂ ਨੇ ਆਪ ਆਪਣੇ ਵੱਲੋਂ ਭੁਲਾਇਆ ਹੋਇਆ ਹੈ, ਜਿਹੜੇ ਵਾਹਿਗੁਰੂ ਨੂੰ ਭੁੱਲੇ ਹੋਏ ਨੇ, ਜਿਹੜੇ ਗੁਰੂ ਨੂੰ ਭੁੱਲੇ ਹੋਏ ਨੇ, ਜਿਨ੍ਹਾਂ ਨੂੰ ਬਾਣੀ ਭੁੱਲੀ ਹੋਈ ਹੈ। ਗੁਰੂ ਨਾਨਕ ਦੇਵ ਜੀ ਜਗਤ ਜਲੰਧਰ ਨੂੰ ਤਾਰਦਿਆਂ ਦੀਪਾਲਪੁਰ ਪਹੁੰਚੇ ਪਿਆਰੇ। ਮਿੰਟ ਗੁਮਰੀ ਜ਼ਿਲ੍ਹਾ ਹੈ ਪਾਕਿਸਤਾਨ ਦੇ ਵਿੱਚ। ਸੱਤ ਘਰੇ ਦੇ ਵਿੱਚ ਸ਼ਾਹੂਕਾਰ ਦਾ ਭਲਾ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਚੱਲਦਿਆਂ ਚੱਲਦਿਆਂ ਦੀਪਾਲਪੁਰ ਪਿੰਡ ਪਹੁੰਚੇ। ਇੱਥੇ ਕੌਤਕ ਵਰਤਾਇਆ, ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਬੜੇ ਘਟਾਵਾਂ ਬੱਦਲ ਚੜ੍ਹ ਕੇ ਆ ਗਏ, ਠੰਡ ਦੀ ਰੁੱਤ ਹੈ, ਮੌਸਮ ਹੈ, ਅਤੇ ਸੱਚੇ ਪਾਤਸ਼ਾਹ ਜੀ ਨੇ ਦੀਪਾਲਪੁਰ ਪਿੰਡ ਵਿੱਚ ਭਾਈ ਮਰਦਾਨੇ ਨੂੰ ਭੇਜਿਆ ਕਿ ਜਾ ਕਿਸੇ ਨਾ ਕਿਸੇ ਘਰੋਂ ਪੁੱਛ ਕੇ ਆਪਾਂ ਰਾਤ ਕੱਟਣੀ ਹੈ। ਕਿਸੇ ਨੇ ਸਤਸੰਗੀਓ ਰਾਤ ਰਹਿਣ ਦਾ ਸਮਾਂ ਨਹੀਂ ਦਿੱਤਾ। ਸ੍ਰਿਸ਼ਟੀ ਦਾ ਮਾਲਕ ਹੈ ਤੁਹਾਨੂੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਐਸੇ ਗੁਰੂ ਨੂੰ ਘਰ 'ਚ ਕੋਈ ਟਿਕਾਣਾ ਹੀ ਨਹੀਂ। ਮੁਆਫ਼ੀ ਦੇਣੀ ਸਤਸੰਗੀਓ, ਪਿੰਡਾਂ ਥਾਵਾਂ 'ਤੇ ਪੰਜਾਬ ਦੇਸ਼ ਤੋਂ ਆਏ ਹਾਂ, ਅਖੰਡ ਪਾਠ ਸਾਹਿਬ ਘਰ ਕਰਵਾਈ ਦਾ, ਇੱਧਰੋਂ ਉੱਧਰੋਂ ਲੱਭ ਕੇ ਪੰਜ ਸਿੱਖ ਲੈ ਗਏ। ਮਰਿਆਦਾ ਹੈ, ਗੁਰੂ ਮਹਾਰਾਜ ਦਾ ਸਰੂਪ ਪੰਜ ਸਿੱਖਾਂ ਨੂੰ ਦਿੱਤਾ ਜਾਂਦਾ, ਪੰਜ ਜ਼ਰੂਰ ਹੋਣੇ ਚਾਹੀਦੇ ਨਾਲ। ਜਦੋਂ ਅਖੰਡ ਪਾਠ ਸਾਹਿਬ ਦਾ ਭੋਗ ਪੈ ਗਿਆ, ਫਿਰ ਦੂਜੇ ਨੂੰ ਧੱਕਣਗੇ, ਤੀਜੇ ਨੂੰ ਧੱਕਣਗੇ, ਤੂੰ ਨਾਲ ਚਲਾ ਜਾ, ਤੂੰ ਚਲਾ ਜਾ, ਪੰਜ ਨਾਲ ਤੁਰਨ ਨੂੰ ਤਿਆਰ ਨਹੀਂ। ਫਿਰ ਛੇਤੀ ਤੋਂ ਛੇਤੀ ਹੁੰਦਾ, ਛੇਤੀ ਮਹਾਰਾਜ ਦਾ ਸਰੂਪ ਸੁੱਖ ਆਸਣ ਕਰੋ ਅਤੇ ਛੇਤੀ ਸਮਾਪਤੀ ਕਰੋ। ਜਿਹੜੇ ਪਿਆਰ ਵਾਲੇ ਨੇ ਕਹਿੰਦੇ ਨਹੀਂ ਭਾਈ, ਸੱਚੇ ਪਾਤਸ਼ਾਹ ਮਹਾਰਾਜ ਨੇ ਚਰਨ ਪਾਏ ਘਰ ਦੇ ਵਿੱਚ, ਅਖੰਡ ਪਾਠ ਸਾਹਿਬ ਦੇ ਭੋਗ ਪਏ, ਦੀਵਾਨ ਦੀ ਸਮਾਪਤੀ ਹੋ ਗਈ ਹੈ, ਮਹਾਰਾਜ ਸੱਚੇ ਪਾਤਸ਼ਾਹ ਦੀ ਹਜ਼ੂਰੀ ਅਸੀਂ ਬਹਿੰਦੇ ਹਾਂ, ਤੁਸੀਂ ਭਾਈ ਲੰਗਰ ਪ੍ਰਸ਼ਾਦਾ ਪਾਠੀ ਸਿੰਘੋ, ਗੁਰੂ ਦੇ ਪਿਆਰੇ ਛਕੋ ਸੰਗਤ ਛਕੇ, ਆਰਾਮ ਨਾਲ ਸੱਚੇ ਪਾਤਸ਼ਾਹ ਮਹਾਰਾਜ ਦੇ ਸਰੂਪ ਲੈ ਕੇ ਜਾਵਾਂਗੇ। ਇਹ ਪਿਆਰ ਹੈ। ਘਰ ਆਏ ਪ੍ਰਾਹੁਣਾ ਤੇ ਉਹਨੂੰ ਆਪਾਂ ਧੱਕੀਏ, ਤੋਰ ਤੂੰ ਘਰੋਂ ਨਿਕਲ, ਉਹ ਗੱਲ ਕੋਈ ਬਣਦੀ ਨਹੀਂ ਸਤਸੰਗੀ। ਸੋ ਗੁਰੂ ਨਾਨਕ ਦੇਵ ਜੀ ਗਏ ਅਤੇ ਪਿੰਡ ਵਾਲੇ ਆਸਾ ਪਾਸਾ ਕਰਨ ਲੱਗੇ। ਅੰਤ ਨੂੰ ਗੁਰੂ ਨਾਨਕ ਦੇਵ ਜੀ ਨੇ ਬਾਹਰ ਕੁਟੀਆ ਵੇਖੀ, ਦੀਵਾ ਜਗਦਾ ਵੇਖਿਆ, ਉੱਥੇ ਚਲੇ ਗਏ। ਜਿਹਨੂੰ ਨੇੜੇ ਗਏ, ਬੜੀ ਬਦਬੂ ਆ ਰਹੀ ਹੈ, ਬਹੁਤ ਭੈੜਾ ਮੁਸ਼ਕ ਆ ਰਿਹਾ। ਭਾਈ ਮਰਦਾਨਾ ਕਹਿੰਦਾ ਸੱਚੇ ਪਾਤਸ਼ਾਹ, ਇੱਥੇ ਨੱਕ ਨਹੀਂ ਦਿੱਤਾ ਜਾ ਰਿਹਾ, ਇੱਥੇ ਕੀ ਹੈ, ਕਿਹਦੇ ਤੁਰਿਆ? ਮਰਦਾਨੇ ਆ ਜਾ। ਗਏ ਤੇ ਇੱਕ ਛੰਨ ਬੜੀ ਹੋਈ ਸਤਸੰਗ ਝੁੰਪੜੀ, ਉਹਦੇ 'ਚ ਕੋਹੜੀ ਇੱਕ ਪਿਆ ਹੋਇਆ, ਕੋਹੜੀ ਅਤੇ ਕੋੜ ਦੇ ਨਾਲ ਉਹਦਾ ਸਰੀਰ ਗਲ ਗਿਆ, ਹੱਥ ਪੈਰ ਗਲ ਗਏ, ਉਂਗਲਾਂ ਝੜ ਗਈਆਂ। ਲਿਖਿਆ ਇਤਿਹਾਸ ਵਿੱਚ ਕਿ ਪੰਛੀ ਵੀ ਉਹਦੇ ਲਾਗੇ ਨਹੀਂ ਸੀ ਆਉਂਦੇ, ਇੰਨੀ ਬਦਬੂ ਆਉਂਦੀ ਭੈੜੀ। ਪਰ ਸੱਚੇ ਪਾਤਸ਼ਾਹ ਚਲੇ ਗਏ ਮਹਾਰਾਜ, ਅਤੇ ਜਦੋਂ ਗੁਰੂ ਦੇ ਦਰਸ਼ਨ ਕੀਤੇ, ਉਸਨੇ ਦਰਸ਼ਨ ਕਰਦਿਆਂ ਹੀ ਮਨ ਨੂੰ ਸ਼ਾਂਤੀ ਆ ਗਈ। ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ। ਆਨੰਦ ਆ ਗਿਆ, ਵਰਲਾਪ ਉਹਦਾ ਹਟ ਗਿਆ, ਗੁਰੂ ਦੇ ਦਰਸ਼ਨ ਕਰਦਾ ਰਿਹਾ, ਦੀਵਾ ਜਿਹੜਾ ਸੀ ਉਹ ਬੁਝ ਗਿਆ, ਫਿਰ ਲੱਗਾ ਤੜਫਣਾ।

ਸੱਚੇ ਪਾਤਸ਼ਾਹ ਮਾਰੇ ਕਹਿਣ ਲੱਗੇ ਮਰਦਾਨੇ ਰਵਾ ਵਜਾ, ਬਾਣੀ ਆਈ ਹੈ। ਸੱਚੇ ਪਾਤਸ਼ਾਹ ਜੀ ਨੇ ਉਸ ਸ਼ਬਦ ਉਚਾਰਿਆ ਹੈ, ਧਨਾਸਰੀ ਮਹੱਲਾ ਪਹਿਲਾ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੇ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਿਲ ਲਾਏ। ਇਹ ਸ਼ਬਦ ਸੱਚੇ ਪਾਤਸ਼ਾਹ ਨੇ ਗਾਇਨ ਕੀਤਾ, ਉਹਦਾ ਕੋਹੜ ਦੂਰ ਹੋ ਗਿਆ, ਤੰਦਰੁਸਤੀ ਮਹਾਰੇ ਨੇ ਦੇ ਦਿੱਤੀ, ਭਲਾ ਕਰ ਦਿੱਤਾ ਪਿਆਰਿਓ। ਅਤੇ ਇਸ ਸ਼ਬਦ ਵਿੱਚ ਮਹਾਰੇ ਕਹਿੰਦੇ ਨੇ, ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਿਲ ਲਾਏ। ਪੱਕਾ ਰੋਗੀ ਕਹਿੰਦੇ ਕੋਹੜ ਦੇ ਰੋਗ ਨੂੰ, ਕਹਿੰਦੇ ਜਿਸ ਆਤਮਾ ਵਿੱਚੋਂ ਵਾਹਿਗੁਰੂ ਦੀ ਬਾਣੀ, ਪਰਮੇਸ਼ਰ ਦੀ ਬਾਣੀ ਵਿਸਰ ਜਾਏ, ਨਾਮ ਵਿਸਰ ਜਾਏ, ਵਾਹਿਗੁਰੂ ਦੀ ਸਿਫਤ ਵਿਸਰ ਜਾਏ, ਉਹ ਜੀਵ ਆਤਮਾ ਇੱਦਾਂ ਤੜਫਦੀ ਹੈ ਜਿਵੇਂ ਕੋਹੜੀ ਤੜਫਦਾ ਕੋਹੜੀ। ਇਸ ਲਈ ਸਤਸੰਗੀਓ, ਜਿਹੜੇ ਗੁਰੂ ਦੇ ਸ਼ਬਦ ਨਾਲ ਵਿਛੜ ਗਏ, ਜਿਨ੍ਹਾਂ ਨੂੰ ਆਪ ਹੀ ਵਾਹਿਗੁਰੂ ਨੇ ਦੂਰ ਕਰ ਦਿੱਤਾ, ਜਿਹੜੇ ਭਰੋਸਾ ਹੀ ਨਹੀਂ ਰੱਖਦੇ ਗੁਰੂ 'ਤੇ, ਪ੍ਰਤੀਤ ਹੀ ਰੱਖਦੇ, ਨਾਨਕ ਤਿੰਨ ਸਿਉਂ ਕਿਹਾ ਕਿ ਚੈ ਦੋਸਤੀ, ਉਹਨਾਂ ਨਾਲ ਕੀ ਦੋਸਤੀ ਕਰਨੀ ਭਾਈ ਜੇ ਆਪ ਭੁਲਾਏ ਕਰਤਾਰ। ਜਿਨ੍ਹਾਂ ਨੂੰ ਵਾਹਿਗੁਰੂ ਨੇ ਆਪ ਹੀ ਭੁਲਾ ਦਿੱਤਾ। ਮਹੱਲਾ ਤੀਜਾ, ਇੱਕ ਸਦਾ ਇੱਕ ਤੈ ਰੰਗ ਰਹੇ। ਗੁਰੂ ਅਮਰਦਾਸ ਜੀ ਕਹਿੰਦੇ ਨੇ, ਕਈ ਐਸੇ ਰੱਬ ਦੇ ਪਿਆਰੇ ਨੇ ਜਿਹੜੇ ਸਦਾ ਹੀ ਵਾਹਿਗੁਰੂ ਦੇ ਪਿਆਰ ਵਿੱਚ, ਪ੍ਰੇਮ ਵਿੱਚ ਰੰਗੇ ਰਹਿੰਦੇ ਨੇ। ਰੰਗੇ ਅੱਠੇ ਪੈਰ ਬਾਣੀ ਸਿਮਰਨ ਨਿਤਨੇਮ, ਗੁਰੂ ਦਾ ਪਿਆਰ ਅੰਦਰ ਵੱਸਿਆ ਰਹਿੰਦਾ। ਭਾਈ ਪਾਰੋ ਜੀ ਪਰਮਹੰਸ, ਗੁਰੂ ਅੰਗਦ ਦੇਵ ਸਾਹਿਬ ਦੇ ਸੇਵਕ ਨੇ, ਉਹਨਾਂ ਤੋਂ ਸਿੱਖੀ ਪ੍ਰਾਪਤ ਕੀਤੀ ਹੈ, ਬ੍ਰਹਮ ਗਿਆਨੀ ਗੁਰਸਿੱਖ ਨੇ, ਡੱਲੇ ਦੇ ਨਿਵਾਸੀ ਸਤਸੰਗੀ, ਉਹ ਡੱਲਾ ਪਿੰਡ ਸੁਲਤਾਨਪੁਰ ਲੋਧੀ ਦੇ ਨੇੜੇ, ਅਤੇ ਗੁਰੂ ਹਰਗੋਬਿੰਦ ਸਾਹਿਬ ਦਾ ਸਹੁਰਾ ਨਗਰ ਹੈ। ਇੱਥੇ ਸੱਚੇ ਪਾਤਸ਼ਾਹ ਜੀ ਭਾਈ ਪਾਰੋ ਜੀ ਦੀ ਪੋਤਰੀ ਬੀਬੀ ਦਮੋਦਰੀ ਜੀ ਨਾਲ ਵਿਆਹੇ ਹੋਏ ਨੇ। ਸੋ ਭਾਈ ਪਾਰੋ ਜੀ ਕਹਿੰਦੇ, ਜਦੋਂ ਆਪਣੇ ਪਿੰਡੋਂ ਤੁਰਦੇ ਸੀ ਸ੍ਰੀ ਗੋਇੰਦਵਾਲ ਸਾਹਿਬ ਨੂੰ ਦਰਸ਼ਨਾਂ ਵਾਸਤੇ, ਅਤੇ ਪੰਛੀ ਵੀ ਉਹਨਾਂ ਦੇ ਉੱਤੇ ਉੱਤੇ ਉੱਡਦੇ ਆਉਂਦੇ ਸੀ, ਪੰਛੀ ਵੀ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਸੀ, ਉਹਨਾਂ ਦੀ ਬਾਣੀ ਸੁਣਨਾ ਚਾਹੁੰਦੇ ਸੀ, ਸ਼ਬਦ ਗਾਉਂਦੇ ਆਉਂਦੇ ਨੇ। ਅਤੇ ਜਿਹੜੇ ਤੁਰੇ ਆਉਂਦੇ ਆ ਰਸਤੇ 'ਚ ਲੋਕ ਮਿਲਦੇ ਸੀ, ਖਲੋ ਜਾਂਦੇ ਸੀ, ਖਲੋ ਜੋੜੇ ਲਾ ਕੇ ਹੱਥ ਜੋੜ ਕੇ ਖਲੋ ਜਾਂਦੇ, ਮਹਾਂਪੁਰਸ਼ ਆ ਰਹੇ ਨੇ, ਮੱਥਾ ਟੇਕਦੇ ਧਰਤੀ 'ਤੇ, ਉਹਨਾਂ ਦੇ ਚਰਨਾਂ ਦੀ ਧੂੜ ਲੈਂਦੇ। ਐਸੀਆਂ ਰੂਹਾਂ ਰੱਬ ਦੀਆਂ ਪਿਆਰੀਆਂ, ਹਰ ਰੋਜ਼ ਆਉਂਦੇ ਨੇ, ਦਰਸ਼ਨ ਕਰਦੇ ਨੇ। ਇੱਕ ਦਿਨ ਆਏ ਅਤੇ ਸਤਸੰਗੀ ਉਹ ਪਾਣੀ ਵਾਲਾ ਚੜਿਆ ਸੀ, ਫਲੱਡ ਆਇਆ ਸੀ ਬਿਆਸ ਦਰਿਆ ਦੇ ਵਿੱਚ। ਜਲੰਧਰ ਦਾ ਹਾਕਮ ਜਿਹੜਾ ਸੀ ਸਤਸੰਗੀ ਅਬਦੁੱਲਾ, ਇਹ ਉੱਥੇ ਡੇਰਾ ਲਾਈ ਬੈਠਾ ਸੀ ਪਾਣੀ ਘਾਟੇ ਦੇ ਪਾਰ ਹੋਈਏ। ਭਾਈ ਪਾਰੋ ਜੀ ਆਏ ਅਤੇ ਇੱਦਾਂ ਲੰਘ ਗਏ ਜਿੱਦਾਂ ਘੋੜੀ ਉੱਡ ਕੇ ਲੰਘ ਜਾਂਦੀ, ਹੈਰਾਨ ਰਹਿ ਗਿਆ। ਭਾਈ ਪਾਰੋ ਜੀ ਜੋ ਦਰਸ਼ਨ ਕਰਕੇ ਵਾਪਸ ਮੁੜੇ, ਫਿਰ ਘੋੜੀ ਇੱਦਾਂ ਲੰਘ ਗਈ ਜਿਵੇਂ ਉੱਡਦੀ ਹੈ। ਉਹਨੇ ਆਵਾਜ਼ ਮਾਰੀ, ਮਹਾਂਪੁਰਸ਼ੋ ਤੁਸੀਂ ਕੌਣ ਹੋ? ਕਹਿੰਦੇ ਮੈਂ ਗੁਰੂ ਦਾ ਸਿੱਖ ਹਾਂ। ਅਤੇ ਭਾਈ ਅਸੀਂ ਤਾਂ ਬੈਠੇ ਪਾਣੀ ਦੀ ਡੀਕ ਕਰ ਰਹੇ ਹਾਂ, ਪਾਣੀ ਘਟੇ ਤੂੰ ਆਉਣਾ ਇੱਦਾਂ ਉੱਡ ਕੇ ਲੰਘ ਜਾਂਦਾ। ਅਤੇ ਭਾਈ ਪਾਰੋ ਜੀ ਨੇ ਨਾਲ ਲਿਆ ਹਾਕਮ ਨੂੰ, ਅਤੇ ਗੁਰੂ ਦੇ ਦਰਸ਼ਨ ਵਾਸਤੇ ਆ ਗਏ, ਅਤੇ ਚਰਨਾਂ 'ਤੇ ਢਹਿ ਪਏ, ਸੱਚੇ ਪਾਤਸ਼ਾਹ ਇੰਨੀ ਇੰਨੀ ਭਾਰੀ ਵਾਹਿਗੁਰੂ ਦੀ ਕਿਰਪਾ ਤੁਹਾਡੇ ਸਿੱਖਾਂ ਉੱਤੇ। ਗੁਰੂ ਨੇ ਉਸ ਨਵਾਬ ਉੱਤੇ ਵੀ ਕਿਰਪਾ ਕੀਤੀ, ਉਹਦਾ ਨਾਂ ਰੱਖਿਆ ਅੱਲਾ ਯਾਰ। ਸੋ ਜਦੋਂ ਅਸੀਂ 22 ਮੰਜੀਆਂ ਦਾ ਇਤਿਹਾਸ ਪੜ੍ਹਦੇ ਹਾਂ, ਤਾਂ ਉਹਦੇ 'ਚ ਜ਼ਿਕਰ ਮਿਲਦਾ ਅੱਲਾ ਯਾਰ ਦਾ। ਉਹੀ ਹਾਕਮ ਸੀ ਜਿਹੜਾ ਮੁਸਲਮਾਨ ਹਾਕਮ ਸੀ ਪਿਆਰੇ, ਉਹ ਐਸਾ ਗੁਰੂ ਦਾ ਪਿਆਰ ਬਣਿਆ, ਗੁਰੂ ਦਾ ਬਣ ਕੇ ਰਹਿ ਗਿਆ। ਇੱਕ ਸਦਾ ਇੱਕ ਤੈ ਰੰਗ ਰਹੇ, ਇੱਕ ਐਸੇ ਦੀ ਜਿਹੜੇ ਸਦਾ ਰੰਗ ਵਿੱਚ ਰੰਗੇ ਰਹਿੰਦੇ ਵਾਹਿਗੁਰੂ ਦੇ। ਤਿੰਨ ਕੈ ਹੋਂ ਸਦ ਬਲਿਹਾਰ ਜਾਓ, ਗੁਰੂ ਅਮਰਦਾਸ ਜੀ ਕਹਿੰਦੇ ਐਸੇ ਰੱਬ ਦੇ ਪਿਆਰਿਆਂ ਤੋਂ ਮੈਂ ਸਦਾ ਬਲਿਹਾਰ ਜਾਂਦਾ ਹਾਂ। ਤਨ ਮਨ ਧਨ ਅਰਪੀ ਤਿੰਨ ਕੋ, ਨਿਵ ਨਿਵ ਲਾਗੋ ਪਾਏ। ਐਸੇ ਜਿਹੜੇ ਨਾਮ 'ਚ ਰੰਗੇ ਨੇ, ਕਹਿੰਦੇ ਆਪਣਾ ਤਨ ਸਰੀਰ ਵੀ, ਆਪਣਾ ਮਨ ਵੀ, ਆਪਣੀ ਮਾਇਆ ਵੀ, ਉਹਨੂੰ ਭੇਟ ਕਰ ਦਿਓ, ਅਰਪ ਦਿਓ, ਕੁਰਬਾਨ ਕਰ ਦਿਓ ਉਹਦੇ ਤੋਂ। ਨਿਵ ਨਿਵ ਲਾਗੋ ਪਾਏ, ਅਤੇ ਨਿਊਂ ਨਿਊਂ ਕੇ ਉਸ ਰੱਬ ਦੇ ਪਿਆਰੇ ਦੇ ਚਰਨੀ ਲੱਗੋ। ਗੁਰੂ ਗ੍ਰੰਥ ਸਾਹਿਬ ਦਾ ਬਚਨ ਹੈ ਕਿ ਜਿਹੜੇ ਨਾਮ ਵਿੱਚ ਰੰਗੇ ਨੇ, ਪਰਮਾਤਮਾ ਦੇ ਨਾਮ ਵਿੱਚ ਭਿੱਜੇ ਨੇ, ਅੱਠੇ ਪੈਰ ਬਾਣੀ ਸਿਮਰਨ ਕਰਦੇ ਨੇ ਸਤਸੰਗੀਓ, ਜੋ ਦਿਸੇ ਗੁਰਸਿੱਖੜਾ ਤਿਸੇ ਨਿਵ ਨਿਵ ਲਾਗੋ ਪਾਏ ਜੀਓ। ਇਹੋ ਜਿਹਾ ਗੁਰਸਿੱਖ ਦਿਸ ਪਏ ਅਤੇ ਉਹਦੇ ਚਰਨੀ ਮੱਥਾ ਟੇਕੋ। ਸਾਡੇ ਵਿੱਚ ਇਹ ਖਿਆਲ ਆ ਜਾਂਦਾ, ਲਓ ਜੀ ਗੁਰੂ ਤੋਂ ਬਿਨਾਂ ਮੱਥਾ ਕਿਸੇ ਨੂੰ ਟੇਕਣਾ ਨਹੀਂ।
ਬੇਨਤੀ ਕਰਦੇ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨੇ ਗੁਰੂ ਜਾਣ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ, ਗੁਰਸਿੱਖ ਜਾਣ ਕੇ ਰੱਬ ਦਾ ਪਿਆਰਾ ਜਾਣ ਕੇ ਕਿਸੇ ਨੂੰ ਵੀ ਆਪਾਂ ਨਮਸਕਾਰ ਕਰ ਸਕਦੇ, ਚਰਨੀ ਮੱਥਾ ਟੇਕ ਸਕਦੇ ਹਾਂ ਗੁਰਸਿੱਖ ਜਾਣ ਕੇ, ਗੁਰੂ ਜਾਣ ਕੇ ਨਹੀਂ। ਇਹ ਨਹੀਂ ਕਹਿਣਾ ਇਹ ਮੇਰੇ ਗੁਰੂ ਮੈਂ ਤਾਂ ਮੱਥਾ ਟੇਕ ਰਿਹਾ, ਨਹੀਂ ਭਾਈ ਗੁਰਸਿੱਖ ਹੈ। ਮਹਾਰਾਜ ਨੇ ਫਰਮਾਇਆ ਹੈ ਕਿ ਜੋ ਦੀਸੇ ਗੁਰਸਿੱਖੜਾ ਅਤੇ ਸੇ ਨਿਵ ਨਿਵ ਲਾਗੋ ਪਾਏ ਜੀ। ਸੋ ਗੁਰੂ ਜੀ ਮਿਹਰ ਕਰਦੇ ਨੇ, ਤਨ ਮਨ ਧਨ ਅਰਪੀ ਤਿੰਨ ਕੋ ਨਿਵ ਨਿਵ ਲਾਗੋ ਪਾਏ, ਆਪਣਾ ਸਾਰਾ ਕੁਛ ਹੁਣ ਭੇਟ ਕਰ ਦਈਏ, ਨਿਊ ਨਿਊ ਕੇ ਉਹਦੀ ਚਰਨੀ ਲੱਗੀਏ। ਤਿੰਨ ਮਿਲਿਆ ਮਨ ਸੰਤੋਖੀਏ, ਤ੍ਰਿਸ਼ਨਾ ਭੁੱਖ ਸਭ ਜਾਏ। ਐਸੇ ਮਹਾਂਪੁਰਸ਼ਾਂ ਨੂੰ ਮਿਲਣ ਦੇ ਨਾਲ ਮਨ ਰੱਜ ਜਾਂਦਾ, ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਲੋਭ ਲਾਲਚ ਨਹੀਂ ਰਹਿ ਜਾਂਦਾ, ਤ੍ਰਿਸ਼ਨਾ ਦੀ ਭੁੱਖ ਸਾਰੀ ਹੀ ਚਲੀ ਜਾਂਦੀ ਹੈ। ਨਾਨਕ ਨਾਮ ਰਤੇ ਸੁਖੀਏ ਸਦਾ, ਸੱਚੇ ਸਿਉ ਲਿਵ ਲਾਏ। ਧੰਨ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਨੇ, ਜਿਹੜੇ ਨਾਮ ਵਿੱਚ ਰਤੇ ਨੇ ਨਾ, ਰੰਗੇ ਹੋਏ ਨੇ, ਸੁਖੀਏ ਸਦਾ, ਸਦਾ ਸੁਖੀ ਨੇ। ਸੱਚੇ ਸਿਉ ਲਿਵ ਲਾਏ, ਸੱਚੇ ਪਰਮਾਤਮਾ ਦੇ ਸਿਉ ਦਾ ਅਰਥ ਨਾਲ ਲਿਵ ਲਾ ਕੇ ਰੱਖਦੇ ਨੇ, ਅਰਥ ਸੁਰਤ ਜੋੜ ਕੇ ਰੱਖਦੇ ਨੇ। ਅੱਠੇ ਪੈਰ ਉਹਨਾਂ ਦੀ ਬਿਰਤੀ ਸੁਰਤੀ ਪਰਮਾਤਮਾ ਨਾਲ ਵਾਹਿਗੁਰੂ ਨਾਲ ਜੁੜੀ ਰਹਿੰਦੀ। ਸਤਸੰਗੀਓ, ਪੌੜੀ ਪੌੜੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੀ ਹੈ, ਵਡਹੰਸ ਕੀ ਵਾਰ ਮਹੱਲਾ ਚੌਥਾ। ਇਸ ਲਈ ਇਹ ਪੰਜਵੀਂ ਪੌੜੀ ਹੈ ਵਡਹੰਸ ਕੀ ਵਾਰ ਦੀ। ਸੋ ਸਤਸੰਗੀਓ, ਗੁਰੂ ਰਾਮਦਾਸ ਸਾਹਿਬ ਜੀ ਮਿਹਰ ਕਰਦੇ ਨੇ, ਤਿਸ ਗੁਰ ਕਉ ਹੋ ਵਾਰਿਆ, ਕਹਿੰਦੇ ਮੈਂ ਐਸੇ ਗੁਰੂ ਤੋਂ ਵਾਰਨੇ ਬਲਿਹਾਰਨੇ ਸਦਕੇ ਜਾਵਾਂ, ਜਿਨ ਹਰ ਕੀ ਹਰ ਕਥਾ ਸੁਣਾਈ। ਜਿਸ ਗੁਰੂ ਨੇ ਹਰੀ ਵਾਹਿਗੁਰੂ ਜੀ ਦੀ ਹਰਿਆਂ ਭਰਿਆਂ ਕਰਨ ਵਾਲੀ ਕਥਾ ਸੁਣਾਈ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਵਾਹਿਗੁਰੂ ਦੀ ਸਿਫਤ ਸਲਾਹ ਦੀਆਂ ਕਥਾ ਕਹਾਣੀਆਂ ਗੁਰੂ ਮਿੱਤਰ ਨੇ ਸੁਣਾਈਆਂ। ਪਿਆਰਿਓ, ਬਲਿਹਾਰੀ ਗੁਰੇ ਆਪਣੇ ਦਿਉਹਾਰੀ ਸਾਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ, ਗੁਰਸਾਲਾਹੀ ਆਪਣਾ ਬਹੁ ਬਿਧ ਰੰਗ ਸੁਭਾਏ। ਆਪਣੇ ਗੁਰੂ ਦੀ ਸਿਫਤ ਕਰੋ ਬਹੁਤ ਪਿਆਰ ਨਾਲ, ਜਿਹਨੇ ਸਾਨੂੰ ਹਰ ਕੀਆਂ ਕਥਾ ਸੁਣਾਈਆਂ, ਪਰਮੇਸ਼ਰ ਦੀ ਸਿਫਤ ਸਲਾਹ ਸੁਣਾਈ। ਤਿਸ ਗੁਰ ਕਉ ਸਦ ਬਲਿਹਾਰਨ, ਜਿਨ ਹਰ ਸੇਵਾ ਬਣਤ ਬਣਾਈ। ਕਹਿੰਦੇ ਐਸੇ ਗੁਰੂ ਤੋਂ ਸਦਾ ਹੀ ਸਾਦ ਦਾ ਅਰਥ ਸਦਾ ਹੀ, ਸਾਦਾ ਦਾ ਅਰਥ ਸੈਂਕੜੇ ਵਾਰ, ਬਲਿਹਾਰਨੇ ਬਲਿਹਾਰ ਜਾਈਏ, ਸਦਕੇ ਜਾਈਏ। ਜਿਨ ਹਰ ਕੀ ਸੇਵਾ, ਜਿਨ ਹਰ ਸੇਵਾ ਬਣਤ ਬਣਾਈ, ਜਿਸ ਗੁਰੂ ਨੇ ਕਿਰਪਾ ਕਰਕੇ ਪਰਮਾਤਮਾ ਦੀ ਸੇਵਾ ਭਗਤੀ ਦੀ ਬਣਤ ਬਣਾਈ, ਸਾਨੂੰ ਸੋਝੀ ਦਿੱਤੀ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਸਤਿਗੁਰੂ ਜੀ ਫਰਮਾਉਂਦੇ ਐਸਾ ਪਿਆਰਾ ਗੁਰੂ ਮੇਰੇ ਅੰਗ ਸੰਗ ਹੈ, ਮੇਰੇ ਨਾਲ ਹੈ ਸਦਾ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ, ਗੁਰੂ ਸਦਾ ਅੰਗ ਸੰਗ ਹੈ। ਮਹਾਨ ਗੁਰਸਿੱਖ, ਗੁਰਸਿੱਖੀ ਦੇ ਪਹਿਲੇ ਬਾਦਸ਼ਾਹ ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦਰ, ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਪਰਸੋਂ 25 ਤਰੀਕ ਨੂੰ ਸ਼ਰਧਾ ਪਿਆਰ ਨਾਲ ਸੰਗਤਾਂ ਮਨਾ ਰਹੀ ਆ। ਸੋ ਬਾਬਾ ਬੰਦਾ ਸਿੰਘ ਬਹਾਦਰ ਉੱਤੇ ਗੁਰੂ ਦੀਆਂ ਬਖਸ਼ਿਸ਼ਾਂ ਆਈਆਂ। ਪਿਆਰਿਓ, ਲੰਮੀ ਸਾਖੀ ਹੈ, ਆਉਣ ਵਾਲੇ ਦਿਨ 'ਚ ਸਾਂਝ ਕਰਦੇ ਰਹਾਂਗੇ। ਲਛਮਣ ਦੇਵ ਨਾਮ ਸੀ ਇਹਦਾ, ਔਰ ਰਾਮਦੇਵ ਦਾ ਇਸ ਪੁੱਤਰ ਸਤਸੰਗ ਰਜੌਰੀ ਦਾ, ਪੁੰਛ ਦਾ ਇਲਾਕਾ ਜੰਮੂ ਕਸ਼ਮੀਰ ਵਿੱਚ, ਰਾਜਪੂਤਾਂ ਦੇ ਘਰ 'ਚ ਜਨਮ ਲਿਆ ਅਤੇ ਸ਼ਸਤਰ ਵਿੱਦਿਆ ਦਾ ਬੜਾ ਪਿਆਰ ਸੀ। ਛੋਟੀ ਉਮਰ 'ਚ ਸ਼ਸਤਰ ਵਿੱਦਿਆ ਸਿੱਖ ਲਈ, ਹਰਨੀ ਮਰ ਗਈ ਇਹਦੇ ਹੱਥੋਂ, ਮਨ ਵਿਚਲਿਤ ਹੋ ਗਿਆ, ਸ਼ਸਤਰ ਤਿਆਗ ਦਿੱਤੇ, ਸਾਧੂ ਬਣ ਗਿਆ। ਚੱਲਦਿਆਂ ਚੱਲਦਿਆਂ ਇਹ ਰਾਮ ਥੰਮਣ ਆ ਗਿਆ। ਰਾਮ ਥੰਮਣ ਅਸਥਾਨ ਹੈ ਅਤੇ ਰਾਮ ਥੰਮਣ ਧੰਨ ਗੁਰੂ ਨਾਨਕ ਦੇਵ ਜੀ ਜੀ ਮਹਾਰਾਜ ਜੀ ਦੀ ਮਾਸੀ ਦਾ ਪੁੱਤ ਭਰਾ ਸੀ। ਗੁਰੂ ਨਾਨਕ ਦੇਵ ਜੀ ਛੋਟੇ ਜਿਹੇ ਨੇ ਸੱਚੇ ਪਾਤਸ਼ਾਹ, 5-6 ਸਾਲ ਦੇ ਅਤੇ ਅਵਧੂਤ ਅਵਸਥਾ 'ਚ ਰਹਿੰਦੇ ਨੇ, ਦਿਮਾਨੀ ਮਸਤਾਨੀ ਅਵਸਥਾ 'ਚ ਰਹਿੰਦੇ ਨੇ। ਪਿਆਰਿਓ, ਪਰਖਣ ਵਾਲੀ ਕੋਈ ਵਿਰਲੀ ਅੱਖ ਹੁੰਦੀ, ਤਾਂ ਬੇਬੇ ਨਾਨਕੀ ਜੀ ਨੇ ਪਰਖ ਲਿਆ, ਰਾਏ ਬੁਲਾਰ ਨੇ ਪਰਖ ਲਿਆ, ਉਹਨਾਂ ਨੂੰ ਪਤਾ ਲੱਗ ਗਿਆ ਕਿ ਰੱਬ ਹੈ। ਮਾਸੀ ਆਈ ਮਿਲਣ ਵਾਸਤੇ ਕਰਾਂ ਗੁਰੂ ਨਾਨਕ ਦੇਵ ਜੀ ਦੇ ਘਰ, ਅਤੇ ਗੁਰੂ ਨਾਨਕ ਦੇਵ ਜੀ ਆਪਣੇ ਮਸਤ ਸੁਭਾਅ 'ਚ ਬੈਠੇ ਨੇ, ਕਹਿੰਦੀ ਕਮਲਾ ਵਿਆਹ ਕੀ ਕਰਦਾ ਹੈ,
ਹੁਣ ਸੋਝੀ ਨਹੀਂ ਸੀ ਅਜੇ। ਆਪਣੀ ਭੈਣ ਮਾਤਾ ਤ੍ਰਿਪਤਾ ਨੂੰ ਕਹਿਣ ਲੱਗੇ, ਗੁਰੂ ਨਾਨਕ ਦੇਵ ਦੀ ਮਾਤਾ ਨੂੰ ਕਹਿਣ ਲੱਗੀ, ਗੁਰੂ ਨਾਨਕ ਦੇਵ ਦੀ ਮਾਸੀ ਬੀਬੀ ਲੱਖੋ, ਕਹਿੰਦੀ ਆ ਕਮਲਾ ਜਿਹਾ ਕੀ ਕਰਦਾ? ਕਹਿੰਦੇ ਮਾਸੀ ਕੋਈ ਨਹੀਂ, ਤੇਰੇ ਘਰ ਵਿੱਚ ਕਮਲੇ ਆਉਣਾ, ਇੱਕ ਨੇ ਇੱਕ ਕਮਲਾ ਤੇਰੇ ਘਰ ਵੀ ਆਊਗਾ। ਸਮਾਂ ਆਇਆ ਸਤਸੰਗੀ, ਉਹ ਮਾਸੀ ਦੇ ਘਰ ਵਿੱਚ ਪੁੱਤ ਨੇ ਜਨਮ ਲਿਆ ਅਤੇ ਉਹ ਮਸਤਾਨੀ ਫੌਜ, ਉਹਦਾ ਨਾਂ ਰੱਖਿਆ ਰਾਮ ਥੰਮਣਾ। ਬੜਾ ਮਹਾਂਪੁਰਸ਼ ਭਜਨੀਸ਼ ਹੋਇਆ ਪਿਆਰੇ, ਬੜੇ ਸਥਾਨ ਨੇ ਇਹਦੇ। ਇੱਥੇ ਜੋੜ ਮੇਲਾ ਬਹੁਤ ਵੱਡਾ ਲੱਗਦਾ ਸੀ, ਉੱਥੇ ਸਾਧੂ ਸੰਤ ਪੂਰੇ ਦੇਸ਼ ਤੋਂ ਆਉਂਦੇ ਸੀ, ਉੱਥੇ ਸਾਧੂਆਂ ਦੀ ਆਪਸੇ ਚਰਚਾ ਹੁੰਦੀ ਸੀ। ਸਮਰੱਥ ਰਾਮਦੇਵ ਜਿਹੜਾ ਸ਼ਿਵਾਜੀ ਮਰਹੱਟੇ ਦਾ ਗੁਰੂ ਸੀ, ਇਹ ਵੀ ਉੱਥੇ ਆਇਆ। ਹੋਰ ਵੀ ਸਾਧੂ ਆਏ, ਜਾਨਕੀ ਦਾਸ ਸਾਧੂ ਇੱਕ ਉੱਥੇ ਆਇਆ। ਸਮਰੱਥ ਰਾਮਦੇਵ ਦੀ ਸਮਰੱਥ ਰਾਮਦਾਸ ਰਾਮਦਾਸ ਇਹ ਸ਼ਿਵਾਜੀ ਮਰਹੱਟਾ ਦਾ ਗੁਰੂ ਸੀ, ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲਿਆ ਸੀ ਇਹ, ਗੁਰੂ ਜੀ ਨੇ ਉਸ ਸਿੱਖਿਆ ਦਿੱਤੀ ਸੀ। ਸੋ ਇਹਦਾ ਨਾਮ ਸਮਰੱਥ ਰਾਮਦਾਸ। ਇਹਦੀ ਚਰਚਾ ਹੋਈ ਜਾਨਕੀ ਪ੍ਰਸ਼ਾਦ ਦੇ ਨਾਲ, ਜਾਨਕੀ ਪ੍ਰਸ਼ਾਦ ਜਿੱਤ ਗਿਆ ਅਤੇ ਇਹ ਹਾਰ ਗਿਆ। ਜਿਹੜਾ ਲਛਮਣ ਦੇਵ ਸੀ ਭਾਵ ਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਪਹਿਲਾ ਨਾਮ, ਇਹ ਫਿਰ ਉਹਦਾ ਚੇਲਾ ਬਣ ਗਿਆ ਜਾਨਕੀ ਦਾਸ ਦਾ। ਉਹਦੇ ਉਹਨੇ ਇਹਦਾ ਨਾਮ ਜਿਹੜਾ ਸੀ ਸਤਸਿੰਘ ਬਦਲ ਦਿੱਤਾ। ਸੋ ਉਹਦੇ ਨਾਲ ਬੜਾ ਲੰਮਾ ਸਮਾਂ ਰਿਹਾ, ਉਹ ਫਿਰ ਬੈਰਾਗੀ ਸਾਧੂ ਸੀ, ਤੁਰਿਆ ਤੁਰਿਆ ਫਿਰਦਾ ਉਹ ਗਿਆ ਪੰਚਵਟੀ ਦੇ ਜੰਗਲਾਂ ਵਿੱਚ ਮੱਧ ਪ੍ਰਦੇਸ਼। ਉੱਥੇ ਜਦੋਂ ਗਿਆ ਤਾਂ ਉੱਥੇ ਇੱਕ ਔਗੜ ਨਾਥ ਨਾਮ ਦਾ ਯੋਗੀ ਮਿਲ ਪਿਆ ਇਸ ਲਛਮਣ ਦੇਵ ਨੂੰ। ਉਹਨੇ ਫਿਰ ਆਪਣੀ ਸੰਗਤ ਵਿੱਚ ਇਸ ਨੂੰ ਲਿਆਂਦਾ, ਉਹਦਾ ਚੇਲਾ ਬਣ ਗਿਆ ਅਤੇ ਉਹਨੇ ਫਿਰ ਇਹਦਾ ਨਾਂ ਰੱਖਿਆ ਮਾਧੋ ਦਾਸ ਬੈਰਾਗੀ। ਉਹਦੇ ਕੋਲ ਰਹਿ ਕੇ ਇਹਨੇ ਬੜੀਆਂ ਰਿਧੀਆਂ ਸਿੱਧੀਆਂ ਸ਼ਕਤੀਆਂ ਪ੍ਰਾਪਤ ਕੀਤੀਆਂ। ਵਿਚਰਦਿਆਂ ਵਿਚਰਦਿਆਂ ਚਲੇ ਗਏ ਨਦੇੜ, ਉੱਥੇ ਜਾ ਕੇ ਜਿਹੜਾ ਔਗੜ ਨਾਥ ਸੀ ਉਹਦਾ ਦੇਹਾਂਤ ਹੋ ਗਿਆ। ਫਿਰ ਉਹਦੇ ਡੇਰੇ ਦਾ ਮਹੰਤ ਬਣਿਆ ਹੈ ਮਾਧੋ ਦਾਸ ਬੈਰਾਗੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਡੇਰੇ ਪਹੁੰਚੇ, ਲੰਮੀ ਸਾਖੀ ਵਿਸਥਾਰ ਦੇ ਨਾਲ ਆਉਣ ਵਾਲੇ ਦਿਨਾਂ ਸੁਣਾਂਗੇ। ਇੱਥੇ ਫਿਰ ਗੁਰੂ ਗੋਬਿੰਦ ਸਿੰਘ ਨੂੰ ਉਹਨੇ ਆਪਣੀਆਂ ਸ਼ਕਤੀਆਂ ਤਾਕਤਾਂ ਵਿਖਾਈਆਂ। ਅਤੇ ਗੁਰੂ ਗ੍ਰੰਥ ਸਾਹਿਬ ਦਾ ਬਚਨ ਹੈ ਕਿ ਝੱਖੜ ਵਾਓ ਨਾ ਡੋਲੀ ਪਰਬਤ ਮੇਰਾ ਆਣ। ਝੱਖੜਾਂ ਦੇ ਨਾਲ ਤੂਫਾਨਾਂ ਦੇ ਨਾਲ ਕਦੇ ਪਰਬਤ ਨਹੀਂ ਡੋਲਦੇ ਹੁੰਦੇ ਪਿਆਰਿਓ, ਸੁਮੇਰ ਪਰਬਤ ਹਮਾਲਾ ਪਹਾੜ ਨਹੀਂ ਡੋਲਦਾ। ਇੱਦਾਂ ਇਹਦੀਆਂ ਸ਼ਕਤੀਆਂ ਦੇ ਸਾਹਮਣੇ ਗੁਰੂ ਜੀ ਨੂੰ ਕੁਛ ਨਹੀਂ ਹੋਇਆ, ਔਰ ਡੋਲ ਰਹੇ ਗੁਰੂ ਜੀ, ਇਹ ਚਰਨੀ ਢਹਿ ਪਿਆ, ਮਹਾਰਾਜ ਤੁਸੀਂ ਕੌਣ ਹੋ? ਕਹਿੰਦੇ ਜਿਹਨੂੰ ਤੂੰ ਜਾਣਦਾ। ਮਹਾਰਾਜ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਹੋ? ਹਾਂ। ਤੂੰ ਕੌਣ ਹੈ? ਮੈਂ ਮਹਾਰਾਜ ਤੁਹਾਡਾ ਬੰਦਾ, ਬੰਦੇ ਵਾਲੇ ਕੰਮ ਕਰ। ਫਿਰ ਮਹਾਰਾਜ ਨੇ ਸਿੱਖਿਆ ਦਿੱਤੀ, ਇੱਕ ਸਾਧੂ ਤੋਂ ਮਹਾਨ ਜਰਨੈਲ ਬਣਾ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦੀ ਦਾਤ ਦਿੱਤੀ। ਪਹਿਲਾਂ ਚਰਨਾਂ 'ਚ ਰੱਖਿਆ, ਰਹੁ ਰੀਤ ਸਾਰੀ ਮਰਿਆਦਾ ਦੱਸੀ, ਔਰ ਜਦੋਂ ਇਹ ਮਰਿਆਦਾ 'ਚ ਪਰਿਪੱਕ ਹੋ ਗਿਆ ਫਿਰ ਇਹਨੂੰ ਅੰਮ੍ਰਿਤ ਕੀ ਦਾਤ ਬਖਸ਼ੀ, ਨਾਮ ਰੱਖਿਆ ਗੁਰਬਖਸ਼ ਸਿੰਘ। ਪ੍ਰਸਿੱਧ ਨਾਮ ਜਿਹੜਾ ਸੀ ਇਹੀ ਰਿਹਾ, ਮਾਧੋ ਦਾਸ ਤੋਂ ਬੰਦਾ ਸਿੰਘ, ਅਤੇ ਬਾਅਦ ਵਿੱਚ ਜਦੋਂ ਇਹ ਬਹਾਦਰੀ ਦੇ ਕੰਮ ਕੀਤੇ ਅਤੇ ਇਹਨਾਂ ਨੂੰ ਆਪਾਂ ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ। ਇਸ ਲਈ ਗੁਰੂ ਜੀ ਨੇ ਥਾਪੜਾ ਦੇ ਕੇ ਪੰਜਾਬ ਨੂੰ ਤੋਰ ਦਿੱਤਾ, ਇੱਥੇ ਨੇ ਆ ਕੇ ਤੂਫਾਨ ਵਾਂਗ ਆਇਆ ਅਤੇ ਸਤਸੰਗ ਸਾਰਾ ਕੁਛ ਮਲੀਆ ਮੇਟ ਕਰਤਾ, ਜਿਵੇਂ ਕੋਈ ਆਉਂਦਾ ਨਾ ਚੱਕਰਵਾਤ ਤੂਫਾਨ, ਤੇਜ਼ ਹਵਾ ਚੱਲਦੀ, ਮੀਂਹ ਪੈਂਦਾ, ਮੀਂਹ ਦੇ ਨਾਲ ਰੁੱਖ ਹੋ ਜਾਂਦੇ ਭਾਰੇ ਗਿੱਲੇ ਹੋ ਕੇ, ਪੁੱਟ ਪੁੱਟ ਕੇ ਰੁੱਖ ਸੁੱਟ ਦਿੰਦਾ, ਕੰਧਾਂ ਹੋ ਜਾਂਦੀਆਂ ਗਿੱਲੀਆਂ ਅਤੇ ਤੋੜ ਤੋੜ ਕੇ ਸੁੱਟ ਦਿੰਦਾ ਤੂਫਾਨ। ਇੱਦਾਂ ਬਾਬਾ ਬੰਦਾ ਸਿੰਘ ਬਹਾਦਰ ਐਸਾ ਤੂਫਾਨ ਬਣ ਕੇ ਉੱਠੇ, ਮਲੀਆ ਮੇਟ ਕਰ ਦਿੱਤੀ ਜ਼ਾਲਮ ਹਕੂਮਤ, ਤਹਿਸ਼ ਨਹਿਸ਼ ਕਰ ਦਿੱਤੀ ਸਰਹੰਦ। ਇਹ ਗੁਰੂ ਦੀ ਬਖਸ਼ਿਸ਼ ਹੈ, ਕਹਿੰਦੇ ਐਸੇ ਗੁਰੂ ਤੋਂ ਸਦਕੇ ਬਲਿਹਾਰ ਜਾਈ ਜਿਹਨੇ ਐਸੀ ਬਣਾਵਟ ਬਣਾਈ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਐਸਾ ਪਿਆਰਾ ਗੁਰੂ ਗੁਰੂ ਰਾਮਦਾਸ ਜੀ ਕਹਿੰਦੇ ਮੇਰੇ ਨਾਲ ਹੈ। ਜਿੱਥੇ ਕਿੱਥੇ ਮੈਨੂੰ ਲਏ ਛਡਾਈ, ਜਿੱਥੇ ਕਿੱਥੇ ਵੀ ਮੁਸੀਬਤ ਆਉਂਦੀ ਮੈਨੂੰ ਗੁਰੂ ਛਡਾ ਲੈਂਦਾ। ਕਈ ਵਾਰ ਮੁਸੀਬਤ ਆਈਆਂ ਬਾਬਾ ਬੰਦਾ ਸਿੰਘ ਬਹਾਦਰ 'ਤੇ, ਫਿਰ ਗੁਰੂ ਦੁਆਰਾ ਬਖਸ਼ਿਆ ਤੀਰ ਕੱਢਿਆ ਪੱਥੇ 'ਚ ਚਲਾ ਤਾ ਅਤੇ ਹਨੇਰੀਆਂ ਚੱਲ ਪਈਆਂ, ਵੈਰੀਆਂ ਦੇ ਸਤਸੰਗ ਛੱਕੇ ਛਡਾ ਦਿੱਤੇ ਉਸ ਸ਼ਕਤੀ ਨੇ, ਗੁਰੂ ਦੀ ਸ਼ਕਤੀ ਨੇ। ਤਿਸ ਗੁਰ ਕਉ ਸਾ ਬਾਸ ਹੈ, ਗੁਰੂ ਰਾਮਦਾਸ ਜੀ ਕਹਿੰਦੇ ਐਸੇ ਗੁਰੂ ਨੂੰ ਧੰਨ ਧੰਨ ਕਹੋ, ਜਿਨ ਹਰ ਸੋਝੀ ਪਾਈ, ਜਿਸ ਗੁਰੂ ਨੇ ਸਾਨੂੰ ਸਮਝ ਦਿੱਤੀ ਹੈ, ਸੋਝੀ ਦਿੱਤੀ ਹੈ। ਨਾਨਕ ਗੁਰ ਵਿੱਟੋਂ ਵਾਰਿਆ, ਸਮਾਪਤੀ 'ਤੇ ਗੁਰੂ ਰਾਮਦਾਸ ਜੀ ਬਖਸ਼ਿਸ਼ ਕਰਦੇ ਨੇ, ਐਸੇ ਗੁਰੂ ਤੋਂ ਵਾਰਨੇ ਬਲਿਹਾਰਨੇ ਜਾਈਏ, ਜਿਨ ਹਰ ਨਾਮ ਦੀਆ,
ਜਿਸ ਗੁਰੂ ਨੇ ਮੈਨੂੰ ਨਾਮ ਦੀ ਦਾਤ ਦਿੱਤੀ ਆ। ਮੇਰੇ ਮਨ ਕੀ ਆਸ ਪੁਰਾਈ ਅਤੇ ਮੇਰੇ ਮਨ ਦੀ ਆਸ ਪੂਰੀ ਕਰ ਦਿੱਤੀ। ਇਹ ਪੰਕਤੀ ਪੜ੍ਹਦਿਆਂ 'ਚ ਦੋ ਵਾਰਾਂ ਠਹਿਰਨਾ, ਇੱਕ ਜਮਕੀ ਲਾਉਣੀ ਹੈ, ਤਿੰਨ ਵਾਰਾਂ ਠਹਿਰਨਾ। ਕਿੱਦਾਂ ਪੜ੍ਹਨੀ ਹੈ? ਨਾਨਕ ਗੁਰ ਵਿੱਟੋ ਵਾਰਿਆ, ਪਹਿਲੋਂ ਨਾਨਕ 'ਤੇ ਥੋੜ੍ਹਾ ਜਿਹਾ ਠਹਿਰਨਾ, ਇਹਨੂੰ ਕਹਿੰਦੇ ਜਮਕੀ, ਫਿਰ ਗੁਰ ਵਿੱਟੋ ਵਾਰਿਆ ਇੱਥੇ ਠਹਿਰਨਾ, ਫਿਰ ਜਿਨ ਹਰ ਨਾਮ ਦੀਆ ਇੱਥੇ ਥੋੜ੍ਹਾ ਜਿਹਾ ਠਹਿਰਾਂਗੇ। ਮੇਰੇ ਮਨ ਕੀ ਆਸ ਪੁਰਾਈ, ਜਿਸ ਗੁਰੂ ਨੇ ਮੇਰੇ ਮਨ ਦੀ ਆਸ ਪੂਰੀ ਕਰ ਦਿੱਤੀ। ਸ਼ੁਕਰ ਗੁਰੂ ਕਾ, ਧੰਨਵਾਦ ਆ ਸੰਗਤਾਂ ਦਾ, ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਸਰਬੱਤ ਸੰਗ ਦੀ ਹਾਜ਼ਰੀ ਗੁਰੂ ਦਰ ਪ੍ਰਵਾਨ ਕਰਨੀ, ਚੜ੍ਹਦੀ ਕਲਾ ਬਖਸ਼ਣ, ਸ਼ੁਕਰ ਗੁਰੂ ਗ੍ਰੰਥ ਸਾਹਿਬ ਜੀ ਦਾ, ਧੰਨਵਾਦ ਆਪ ਸੰਗਤਾਂ ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ। ਸਮਾਪਤੀ ਦੀ ਪੰਕਤੀ ਗਾਈਏ, ਫਤਿਹ ਬੁਲਾਈਏ ਜੀ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਉਂ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਉੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡਿਟ ਕੀਤਾ ਤੇਰਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਆਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤਾ ਮਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਛੇ ਰਿਆਇਤ ਦੇਖ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜਿਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਤਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਵਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਮਿਰਾਨ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰ ਅਭਿਆਸ ਹੋਏ ਉਪਰੰਤ ਆਪ ਜੀ ਨੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦਾਰੇ ਬਖਸ਼ੇ ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੋਹਣੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨੇਤਰੇ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ਿਸ਼ ਹੁਕਮਨਾਮੇ ਦੀ ਸ਼ਬਦ ਵਿਚਾਰ ਛੇ ਪੌੜੀ ਗ੍ਰੰਥ ਸਾਹਿਬ ਜੀ ਕੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਗੁਰਦਾਤਾ ਬਖਸ਼ਣੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸਿੰਘ ਵਰਤਾਉਣ ਦੀ ਆਗਿਆ ਬਖਸ਼ੋ ਸੋ ਬੇਨਤੀਆਂ ਬ੍ਰਹਮਸਾਰ ਪ੍ਰਵਾਨ ਕਰਨੀਆਂ ਸਹੀ ਪਿਆਰੇ ਮੇਲ ਜਨਾਵਲਿਆਂ ਦਰ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ।

ਆਏ। ਤਿੰਨ ਮਿਲਿਆ ਮਨ ਸੰਤੋਖੀ ਹੈ, ਤ੍ਰਿਸ਼ਨਾ ਭੁੱਖ ਸਭ ਜਾਏ। ਨਾਨਕ ਨਾਮ ਰਤੇ ਸੁਖੀਏ ਸਦਾ, ਸੱਚੇ ਸਿਉ ਲਿਵਲਾਏ। ਪੌੜੀ ਤਿਸ ਗੁਰ ਕਾ ਵਾਰਿਆ, ਜਿਨ ਹਰ ਕੀ ਹਰ ਕਥਾ ਸੁਣਾਈ। ਤਿਸ ਗੁਰ ਕਾ ਸਦ ਬਲਿਹਾਰਣ, ਜਿਨ ਹਰ ਸੇਵਾ ਬਣਤ ਬਣਾਈ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲਏ ਛਡਾਈ।

ਬਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੀਵਨ ਭਾਗੀ ਹੋ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਹਨ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ ਵਿੱਚ ਨਾਮ ਜਪ ਕੇ ਪਿੱਤਰ ਗੁਰਬਾਣੀ ਪੜ੍ਹ ਸੁਣ ਕੇ ਕਥਾ ਕੀਰਤਨ ਸਰਵਣ ਕਰਕੇ ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਸੋ ਗੁਰੂ ਸਾਹਿਬ ਜੀ ਕਿਰਪਾ ਕਰਨ, ਆਪ ਆਈ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਕਰੋਂ ਗੁਰਸਿੱਖੀ ਜੀਵਨ ਆਮਦਾਨ ਬਖਸ਼ਣ ਅਤੇ ਅੰਮ੍ਰਿਤ ਵਿਦਵਾਨ ਦੀ ਸੰਪੂਰਨਤਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

se volvió.

0: ਰੱਖਿਆ ਪਾਓ।
1: ਦੁੱਖ ਪਰ ਹਰ ਸੁਖ ਘਰ ਲੈ ਜਾਏ।
0: ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਹਿਆ ਸਮਾਏ।
1: ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ।
0: ਜੈ ਹੋ ਜਾਣ ਆਖਾ ਨਾਹੀ ਕਹਿਣਾ ਕਥ ਨ ਜਾਏ।
1: ਗੁਰਾਂ ਇੱਕ ਦੇਹ ਬੁਝਾਈ।
0: ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ।
1: ਤੀਰਥ ਨਾਵਾ ਜਿਤ ਸੁਭਾਵਾ ਵਿਨ ਭਾਣੇ ਕੇ ਨਾਇ ਕਰੀ।
0: ਛੇਤੀ ਸੇਠ ਉਪਾਈ ਵੇਖਾ ਬਿਨ ਕਰਮਾ ਕੇ ਮਿਲੇ ਲਈ।
1: ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ

0: ਸੁਣਿਆ ਹਾਥ ਹੋਵੇ ਅਸਗਾ ਹੋ
1: ਨਾਨਕ ਭਗਤਾ ਸਦਾ ਵਿਗਾਸ
0: ਸੁਣਿਆ ਦੁਖ ਪਾਪ ਕਾ ਨਾਸ
1: ਮੰਨੇ ਕੀ ਗਤ ਕਹੀ ਨਾ ਜਾਏ
0: ਜੇ ਕੋ ਕਹੈ ਪਛੈ ਪਛਤਾਏ
1: ਕਾਗਤ ਕਲਮ ਨਾ ਲਿਖਣ ਹਾਰੇ
0: ਮੰਨੇ ਕਾ ਬਹਿ ਕਰਨ ਵਿਚਾਰ
1: ਐਸਾ ਨਾਮ ਨਿਰੰਜਨ ਹੋਏ
0: ਜੇ ਕੋ ਮਨ ਜਾਣੈ ਮਨ ਕੋਏ
1: ਮੰਨੇ ਸੁਧ ਹੋਵੇ ਮਨ ਬੁੱਧ
0: ਮੰਨੇ ਸਗਲ ਭਵਨ ਕੀ ਸੁਧ
1: ਮੰਨੇ ਮੋਹ ਚੁਟਾ ਨਾ ਖਾਏ
0: ਮੰਨੇ ਜਮ ਕੈ ਸਾਥ ਨਾ ਜਾਏ
1: ਐਸਾ ਨਾਮ ਨਿਰੰਜਨ ਹੋਏ
0: ਜੇ ਕੋ ਮਨ ਜਾਣੈ ਮਨ ਕੋਏ
1: ਮੰਨੇ ਮਾਰਗ ਠਾਕ ਨਾ ਪਾਏ
0: ਮੰਨੇ ਪਤ ਸਿਉ ਪ੍ਰਗਟ ਜਾਏ
1: ਮੰਨੇ ਮਗਨ ਚੱਲੇ ਪੰਥ
0: ਮੰਨੇ ਧਰਮ ਸੀ ਤੀਸ

0: ਪੁਰਖ ਅੰਤ ਕੋਰ
1: ਅਸੰਖ ਚੋਰ ਹਰਾਮ ਖੋਰ
0: ਅਸੰਖ ਅਮਰ ਕਰ ਜਾਹਿ ਜੋਰ
1: ਅਸੰਖ ਗਲਵੜ ਹੱਤਿਆ ਕਮਾਹੇ
0: ਅਸੰਖ ਪਾਪੀ ਪਾਪ ਕਰ ਜਾਹਿ
1: ਅਸੰਖ ਕੂੜਿਆਰ ਕੂੜੇ ਫਰਾਹੇ
0: ਅਸੰਖ ਮਲੇਸ਼ ਮਲ ਪਖਾਏ
1: ਅਸੰਖ ਨਿੰਦਕ ਸਿਰ ਕਰਹਿ ਭਾਰ
0: ਨਾਨਕ ਨੀਚ ਕਹਿ ਵਿਚਾਰ
1: ਵਾਰਿਆ ਨਾ ਜਾਵਾਂ ਏਕ ਵਾਰ
0: ਜੋ ਤਦ ਪਾਵੇ ਸਾਈ ਭਲੀਕਾਰ
1: ਤੂੰ ਸਦਾ ਸਲਾਮਤ ਨਿਰੰਕਾਰ
0: ਅਸੰਖ ਨਾਮ ਅਸੰਖ ਥਾਵ
1: ਅਗੰਮ ਅਗੰਮ ਅਸੰਖ ਲੋਅ
0: ਅਸੰਖ ਕਹਿ ਸਿਰ ਪਾਰ ਹੋਏ
1: ਅਖਰੀ ਨਾਮ ਅਖਰੀ ਸਲਾਹਾ
0: ਅਖਰੀ ਗਿਆਨ ਗੀਤ ਗੁਣ ਗਾ
1: ਅਖਰੀ ਲਿਖਣ ਬੋਲਣ ਬਾਣ
0: ਅਖਰਾ ਸਿਰ ਸੰਜੋਗ ਵਿਖਾਣ
1: ਜਿਨ ਇਹ ਲੇਖੇ ਤੇ ਸਿਰ ਨਾਹੇ
0: ਜੇ ਫਰਮਾਏ ਤਿਪ ਤੇ ਪਾਏ
1: ਜੇਤਾ ਕੀਤਾ ਤੇਤਾ ਨਾਓ
0: ਨਾਰੇ ਨਾਹੀ ਕੋਤਾਓ
1: ਕੁਦਰਤ ਕੌਣ ਕਹਾਂ ਵਿਚਾਰ
0: ਵਾਰਿਆ ਨਾ ਜਾਵਾ ਏਕ ਵਾਰ
1: ਜੋ ਤਦ ਭਾਵੈ ਸਾਈ ਭਲੀ

0: ਕਿਤੇ ਲੈ ਲੈ ਮੁੱਕਰ ਪਾਹੇ,
1: ਕਿਤੇ ਮੂਰਖ ਕਾਹੀ ਕਾਹੇ,
0: ਕਿਤੇ ਦੁੱਖ ਭੁੱਖ ਸਦਮਾਰ,
1: ਬੇਦਾ ਤੇਰੀ ਦਾ ਤਾਰ,
0: ਬੰਦ ਖਲਾਸੀ ਭਾਣੇ ਹੋਏ,
1: ਔਰ ਆਖ ਨਾ ਸਕੇ ਕੋਏ,
0: ਜੇ ਕੋ ਖਾਇਕ ਆਖਣ

0: ਗਾਵੇ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ
1: ਗਾਵੇ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੇ
0: ਗਾਵੇ ਇੰਦਰ ਇੰਦਰਾ ਇੰਦ ਇੰਦਾਸਨ ਬੈਠੇ ਦੇਵਤੇ ਅਦਰ ਨਾਲੇ
1: ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ
0: ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ
1: ਗਾਵਨ ਪੰਡਿਤ ਪੰਡਿਤ ਕੀ ਸਰ ਜੋ ਜੋਗ ਵੇਦਾਂ ਨਾਲ
0: ਗਾਵੇ ਮੋਹਣੀ ਅਮਨ ਮੋਹਨ ਸੁਰਗਾ ਮੱਛ ਪਿਆਲੇ
1: ਗਾਵਨ ਰਤਨ ਪਾਏ ਤੇਰੇ ਅਸਰ ਤੀਰਥ ਨਾਲ
0: ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਸਹੀ ਤਦਨੋ ਗਾਵੇ ਜੋ ਤਦ ਭਾਵਨ ਰਤੇ ਤੇਰੇ ਭਗਤ ਰਸਾਲੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਭਭੂਤ ਆਈ ਪੰਥੀ ਸਕਲ ਜਮਾਤੀ ਮਨ ਜੀਤੈ ਜਗਜੀਤ ਭਗਤ ਗਿਆਨ ਦਇਆ ਭੰਡਾਰਨ ਘਟ ਘਟ ਵਜ ਹੈ ਨਾਦ ਸੰਜੋਗ ਵਿਜੋਗ ਦੋ ਕਾਰ ਚਲਾਵ ਹੈ ਲਿਖ ਆਵਹਿ ਭਾਗ
1: ਆਦੇਸ ਆਦਿ ਨੀਲ ਨਾਦ ਨਾਦ ਜੁਗ ਜੁਗ ਏਕੋ ਵੇਸ
0: ਏਕਾ ਮਾਈ ਜੁਗਤ ਵਿਆਈ ਤਿੰਨ ਚਲੇ ਪ੍ਰਵਾਨ
1: ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ
0: ਜਿਵ ਤਿਸ ਭਾਵੈ

0: ਬੰਦ
1: ਸ਼ਰਮ ਖੰਡ ਕੀ ਬਾਣੀ ਰੂਪ
0: ਤੇ ਕਾੜੀ ਕੜੀਏ ਬਹੁਤ ਅਨੂਪ
1: ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ
0: ਜੇਕੋ ਕਹਿ ਪਿਛੇ ਪਛਤਾਏ
1: ਤਿੱਥੇ ਘੜੀਏ ਸੁਰਤ ਮਤ ਮਨ ਬੁੱਧ
0: ਤੇ ਘੜੀਏ ਸੁਰਾ ਸਦਾ ਕੀ ਸੁਰਤ
1: ਕਰਮ ਖੰਡ ਕੀ ਬਾਣੀ ਜੋਰ
0: ਤੇ ਹੋਰ ਨਾ ਕੋਈ ਹੋਰ
1: ਤਿੱਥੇ ਜੋਤ ਮਹਾਂਬਲ ਸੂਰ
0: ਤਿੱਥੇ ਰਾਮ ਰਿਹਾ ਭਰਪੂਰ
1: ਤਿੱਥੇ ਸੀਤੋ ਸੀਤਾ ਮਹਿਮਾ ਮਾਹੇ
0: ਤਾਂ ਕੇ ਰੂਪ ਨਾ ਕਥਨ ਜਾਏ
1: ਨਾ ਉਹ ਮਰੇ ਨਾ ਠਾਗੇ ਜਾਹੇ
0: ਜਿਨ ਕੇ ਰਾਮ ਸੇ ਮਨ ਮਾਏ
1: ਤਿੱਥੇ ਭਗਤ ਵਸਹਿ ਕੈ

0: ਸਾਹੀ ਦਸਵੀਂ ਸਪੈ ਛੰਦ ਤਵੈ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ
1: ਜਿਹਾ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕਹੇ
0: ਅਚਾਲ ਮੂਰਤ ਅਨੁਭਵ ਪ੍ਰਕਾਸ਼ ਸਮੇ ਤੋਜ ਕਹੇ ਜੈ
1: ਇੰਦ੍ਰ ਇੰਦਰਾਣ ਸਾਹੇ ਸਹਾਣ ਗਣਿਜੈ
0: ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਤ
1: ਤਉ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਨ ਤਸਮਤ
0: ਜੰਗ ਪ੍ਰਿਆ ਛੰਦ ਮਸਤੁੰ ਅਕਾਲੇ ਨਮਸਤੁੰ ਕਿਰਪਾਲੇ
1: ਨਮਸਤੰਗ ਰੂਪੇ ਨਮਸਤੰਗ ਅਨੂਪੇ
0: ਨਮਸਤੰਗ ਅਭੇਖੇ ਨਮਸਤੰਗ ਅਲੇਖੇ
1: ਨਮਸਤੰਗ ਕਾਇ ਨਮਸਤੰਗ ਜਾਏ
0: ਨਮਸਤੰਗ ਅਗੰਜੇ ਨਮਸਤੰਗ ਅਪੰਜੇ
1: ਨਮਸਤੰਗ ਨਾਮੇ ਨਮਸਤੰਗ ਠਾਮੇ
0: ਨਮਸਤੰਗ ਅਗਰਮੰਗ ਨਮਸਤੰਗ ਅਤਰਮੰਗ
1: ਨਮਸਤੰਗ ਨਾਮੰਗ ਨਮਸਤੰਗ ਤਾਮੰਗ
0: ਨਮਸਤੰਗ ਜੀਤੇ ਨਮਸਤੰਗ ਪੀਤੇ
1: ਨਮਸਤੰਗ ਵਾਹੇ ਨਮਸਤੰਗ ਢਾਹੇ
0: ਨਮਸਤੰਗ ਨੀਲੇ ਨਮਸਤੰਗ ਨਾਦੇ
1: ਨਮਸਤੰਗ ਛੇਦੇ ਨਮਸਤੰਗ ਗਾਦੇ
0: ਨਮਸਤੰਗ ਗੰਜੇ ਨਮਸਤੰਗ ਪੰਜੇ
1: ਨਮਸਤੰਗ ਉਦਾਰੇ ਨਮਸਤੰਗ ਪਾਰੇ
0: ਨਮਸਤੰਗ ਸੋਏਕੇ ਨਮਸਤੰਗ ਅਨੇਕੇ
1: ਨਮਸਤੰਗ ਭੂਤੇ ਨਮਸਤੰਗ ਅਜੂਪੇ

0: ਰੇਖ
1: ਆਦਿ ਪੁਰਖ ਦਾਨ ਮੂਰਤ ਗਿਆਨ ਆਦਿ ਸੇਖ
0: ਦੇ ਸਾਉ ਨ ਭੇਸ ਜਗ ਰੂਪ ਰੇਖ ਨ ਰਾਗ
1: ਅਨੁਰਾਗ
0: ਨਾਮ ਕੰਮ ਬਹੀਨ ਭਿਖ ਤੁਹ ਨ ਜਾਹੇ।

0: ਕਰਨ ਬਹੀਨ
1: ਲੋਕ
0: ਚੋਦਾ ਕੇ ਬਖੈ ਜਗ ਜਾਪਈ ਜੇ
2: ਜਾਪ
0: ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਪਾਰ
1: ਸਰਬ ਸਵਰਜ ਸੰਭਵ ਗੜਨ ਭੰਜਨ ਹਾਰ
0: ਕਾਲਹੀਨ ਕਲਾ ਸੰਜਿਤ ਕਾਲ ਪੁਰਖ ਦੇਸ
1: ਧਰਮ ਤਾਮ ਸ ਪਰਮ ਰਹਿਤ ਭੂਤ ਲਖ ਭੇਸ
0: ਰੰਗ ਰੰਗ ਨ ਰੰਗ ਜਗ ਜਾਤ ਪਾਤਾ ਨਾਮ
1: ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ
0: ਆਪ ਰੂਪ ਮੀਕ ਨੁਸਤ ਏਕ ਪੁਰਖ ਅਵਧੂਤ
1: ਗਰਭ ਗੰਜਨ ਦੁਸ਼ਟ ਭੰਜਨ ਆਦਿ ਰੂਪ ਸੂਤ
0: ਅੰਗਹੀਨ ਭੰਗ ਨਾਦਮ ਏਕ ਪੁਰਖ ਪਾਰ
1: ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਤਪਾਲ
0: ਸਰਬ ਗੰਤਾ ਸਰਬ ਹੰਤਾ ਸਰਬ ਤੇਨ ਭੇਖ
1: ਸਰਬ ਸਾਸਰਨ ਜਾਨਹੀ ਜਹਿ ਰੂਪ ਰੰਗ ਰੇਖ
0: ਪਰਮ ਵੇਦ ਪ੍ਰਾਣ ਜਗ ਨੇਤ ਭਾਖਤ ਨਿਤ
1: ਕੋਟ ਸਿਮਰਤ ਪੁਰਾਣ ਸਾਸਤ੍ਰ ਨ ਆਵਹੀ ਬਹੁਚਿਤ
0: ਮਤ ਭਾਰ ਛੰਦ ਤੋ ਅਪਸਾਦ ਗੁਣ ਗਣ ਉਦਾਰ ਮਹਿਮਾ ਅਪਾਰ
1: ਆਸਨ ਭੰਗ ਉਪਮਾ ਅਨੰਗ
0: ਅਨੁਭਵ ਪ੍ਰਕਾਸ਼ ਨਿਸ ਦਿਨ ਅਨਾਸ
1: ਆਜਾਨ ਬਾਹੋ ਏਕ
0: ਰਾਜਾਨ ਰਾਜਪਾਲਾਂ।

0: ਹੁਣ ਗਰਭ ਨਾਮ ਨਿਰਭੈ
1: ਨਿਕਾਚੰਡ
0: ਮਿਤਸਿਆ ਕਰਮਾ ਦਿਸਿਆ ਧਰਮ
1: ਅਨਡੰਡ ਬਾੜੀਏ
0: ਚਾਹੀ ਪ੍ਰਸਾਦ ਗੋਬਿੰਦੇ ਵਕੰਦੇ ਉਦਾਰੇ ਪਾਰੇ
1: ਹਰਿਅੰਕਰ ਨਾਮੇ ਅਖਾਮੇ
0: ਭੁਜੰਗ ਪ੍ਰਿਆਸ਼ਨ ਚਤ ਚਕਰ ਕਰਤਾ ਚਤ ਚਕਰ ਹਰਤਾ
1: ਚਕਰ ਦਾਨੇ ਚਤ
2: ਚਕਰ ਜਾਨੇ
0: ਚਤ ਚਕਰ ਵਰਤੀ ਚਤ ਚਕਰ ਭਰਤੀ
1: ਚਤ ਚਕਰ ਪਾਲੇ
0: ਚਤ ਚਕਰ ਪਾਸੇ ਚਤ ਚਕਰ ਵਾਸੇ
1: ਚਤ ਚਕਰ ਮਾਨੇ ਚਤ ਚਕਰ ਦਾਨੇ
0: ਚਾਰੀ ਛੰਦ ਨ ਸਤਰਾ ਨ ਮਿਤਰ ਨ ਭਰਮ ਨ ਪਿਤਰ
1: ਨ ਕਰਮ ਨ ਕਾਇ ਜਨਮ ਨ ਜਾਇ
0: ਨ ਚਿਤਰ ਨ ਮਿਤਰ ਹੈ ਨ ਚਿਤਰ ਨ ਮਿਤਰ ਪਰੇ ਹੈ ਪਵਿੱਤਰ
1: ਤਿਥੀ ਸੈ ਦਿਸੈ ਦਿਸੈ ਕਰਸੈ
0: ਭਗਵਤੀ ਸ਼ਾਂਤ ਪ੍ਰਸਾਦ ਕਥ ਦੇ ਕਿਆ ਛਿਜ ਦਿਸੈ ਕਿਆ ਵਿਸ਼ਵੇਸੈ
1: ਕਿਆ ਗੰਜ ਕਰਮੈ ਕਿਆ ਭੰਜ ਕਰਮੈ
0: ਕਿਆ ਫਿਜ ਲੋਕ ਕਿਆ ਦਿਤ ਸੋ
2: ਕਿਆ ਦੁਖ ਪਰ ਰਹਿ ਕੇ ਵਿਭੂਤ ਕਰਨਾ

0: ਮਲਿਕ ਰਹੀਮ ਹੈ ਕਿ ਕਰਮ ਕਰੀਮ ਹੈ,
1: ਸਰਮੰਗਲੀ ਹੈ ਕਿ ਸਰਮੰਗਲੀ ਹੈ,
0: ਕਿਸ ਪੁੱਤਰ ਮਾਨਿਆ ਹੈ ਕਿਸ ਪੁੱਤਰ ਦਾਨਿਆ,
2: ਕਿਸ ਪੁੱਤਰ ਗਾਉਣਾ ਹੈ ਕਿਸ ਪੁੱਤਰ ਭਾਉਣਾ,
0: ਕਿਸ ਪੁੱਤਰ ਦੇਸ਼ ਹੈ ਕਿਸ ਪੁੱਤਰ ਵੇਸ਼ ਹੈ,
2: ਕਿਸ ਪੁੱਤਰ ਰਾਜ ਹੈ ਕਿਸ ਪੁੱਤਰ ਸਾਜ ਹੈ,
0: ਕਿਸ ਪੁੱਤਰ ਦੀਨਾ ਹੈ ਕਿਸ ਪੁੱਤਰ ਲੀਨਾ,
2: ਕਿਸ ਪੁੱਤਰ ਜਾਹ ਹੋ ਕਿਸ ਪੁੱਤਰ ਭਾਹ ਹੋ,
0: ਕਿਸ ਪੁੱਤਰ ਦੇਸ਼ ਹੈ ਕਿਸ ਪੁੱਤਰ ਵੇਸ਼ ਹੈ,
2: ਕਿਸ ਪੁੱਤਰ ਕਾਲਾ ਹੈ ਕਿਸ ਪੁੱਤਰ ਪਾਲਾ,
0: ਕਿਸ ਪੁੱਤਰ ਹੰਤਾ ਕਿਸ ਪੁੱਤਰ ਗੰਤਾ,
2: ਕਿਸ ਪੁੱਤਰ ਭੇਖੀ ਕਿਸ ਪੁੱਤਰ ਭੇਖੀ,
0: ਕਿਸ ਪੁੱਤਰ ਕਾਜ ਹੈ ਕਿਸ ਪੁੱਤਰ ਰਾਜ ਹੈ,
2: ਕਿਸ ਪੁੱਤਰ ਸੁਖ ਹੈ ਕਿਸ ਪੁੱਤਰ ਭੁੱਖ ਹੈ,
0: ਕਿਸ ਪੁੱਤਰ ਤ੍ਰਾਣ ਹੈ ਕਿਸ ਪੁੱਤਰ ਪੁਰਾਣ ਹੈ,
2: ਕਿਸ ਪੁੱਤਰ ਦੇਸ਼ ਹੈ
1: ਕਿਸ ਪੁੱਤਰ ਪੇਸ਼ ਹੈ,
0: ਕਿਸ ਪੁੱਤਰ ਮਾਨਿਆ ਸਦਾ ਪ੍ਰਧਾਨਿਆ,
1: ਕਿਸ ਪੁੱਤਰ ਗਿਆਪਿਆ ਕਿਸ ਪੁੱਤਰ ਥਾਪਿਆ,
0: ਕਿਸ ਪੁੱਤਰ ਭਾਰਨ ਹੈ ਕਿਸ ਪੁੱਤਰ ਮਾਰਨ ਹੈ,
1: ਕਿਸ ਪੁੱਤਰ ਇੰਦਰ ਹੈ ਕਿਸ ਪੁੱਤਰ ਚੰਦਰ ਹੈ,
0: ਸਰਮੰਗ ਕਲੀਮ ਹੈ ਕਿ ਪਰਮੰਗ ਹਈਮ ਹੈ,
1: ਸਾਕਲ ਲਾਮ ਹੈ ਕਿ ਸਾਹਿਬ ਕਲਮ ਹੈ,
0: ਕਿ ਉਸ ਨਵ ਜੂ ਹੈ ਤਮਾਮ ਰਜੂ ਹੈ,
1: ਮੈਂ ਸੋ ਇਸ ਨਾਮ ਹੈ ਸ਼ਕੀ ਕਦਮ ਦਮ ਹੈ,
0: ਗਰੀਬ ਉਸ ਕਸਤਾ ਹੈ ਗਰੀਬ ਲੋ ਪ੍ਰਸਤਾ ਹੈ,
1: ਮਕਾਨ ਹੈ ਜ਼ਮੀਨ

0: ਹਰਬੋਲਵਣਾ
1: ਛੰਦ ਤਵਾ ਪ੍ਰਸਾਦ ਕਰਨ ਆਲਿਆ ਹੈ ਅਰਕਾਲਿਆ ਹੈ
0: ਖੰਡਲ ਹੈ ਮਹਿਮੰਡਲ ਹੈ
1: ਜਗਤੇਸ਼ਵਰ ਹੈ ਪਰਮੇਸ਼ਵਰ ਹੈ
0: ਕਲ ਕਾਰਨ ਹੈ ਸਭ ਵਾਰਨ ਹੈ
1: ਤ੍ਰਿਤ ਕੇ ਧਨ ਹੈ ਜਗ ਕੇ ਕਰਨ
0: ਹੈ ਜਗ ਜਾਨਿਆ ਹੈ
1: ਸਰਬੰਗ ਭਰ ਹੈ ਸਰਬੰਗ ਕਰ ਹੈ
0: ਸਰਪਾਸ

0: ਸ਼੍ਰੀ ਛੰਦ ਅਜੈ ਅਲੈ ਅਭੈ ਅਭੈ
1: ਭੂ ਅਜੂ ਅਨਾਸ ਅਕਾਸ
0: ਗੰਜ ਅਪੰਜ ਅਲਖ ਅਪਖ
1: ਅਕਾਲ ਦਿਆਲ ਲੇਖ ਭੇਖ
0: ਨਾਮ ਅਕਾਮ ਅਗਾਹ ਅਟਾਹ
1: ਅਨਾਥੇ ਪ੍ਰਮਾਥੇ ਅਜੋਨੀ ਅਮੋਨੀ
0: ਨਰਾਗੇ ਨਰੰਗੇ ਨਰੂਪੇ ਨਰੇਖੇ
1: ਅਕਰਮੰਗ ਪਰਮੰਗ ਗੰਜੇ ਅਲੇਖੇ
0: ਭੁਜੰਗ ਪ੍ਰਿਆ ਸੰ ਮਸਲ ਪ੍ਰਣਾਮੇ ਸਮਸਲ ਪ੍ਰਣਾਸੇ
1: ਅਗੰਜਲ ਨਾਮੇ ਸਮਸਲ ਨਿਵਾਸੇ
0: ਨਿਕਾਮ ਵਿਭੂਤੇ ਸਮਸਲ ਸਰੂਪੇ
1: ਕਰਮੰਗ ਪ੍ਰਣਾਸੀ ਸਧਰਮੰਗ ਵਿਭੂਤੇ
0: ਚਤੁਰ ਚਕਰ ਭੁਗਤੇ।

0: ਸਰੇ ਸਭ ਦੇਸ਼ ਦਸਾਨ ਕੋ ਪਾਚਤ ਟੋਲ ਮਦਰੰਗ ਨਗਾਰੇ
1: ਗੁੰਜਤ ਗੋੜ ਗਜਾਨ ਕੇ ਸੰਗਤ ਹਿੰਸ ਠੀ ਹੈ ਰਾਜ ਹਟਾਰੇ
0: ਭੂਤ ਭਵਿਕ ਪਵਾਨ ਕੇ ਭੂਪਤ ਕੌਣ ਗਣੇ ਨੀ ਜਾਤ ਵਿਚਾਰੇ
2: ਸ੍ਰੀ ਪਤ ਸੇ ਭਗਵਾਨ ਕੇ ਜੀਵਨ ਅੰਤ ਕੋ ਅੰਤ ਕੇ ਧਾਮ ਸਦਾਰੇ
0: ਹੀਤ ਨਾਨ ਦਿਆਦਮ ਦਾਨ ਸੁ ਸੰਜਨ ਨੇ ਮਨੇਖ ਬਸੇਖੇ
2: ਵੇਦ ਪ੍ਰਾਣ ਕਦੇਵ ਕਰਾਂ ਜਮੀ ਜਵਾਨ ਸਵਾਨ ਕੇ ਪੇਖੇ
0: ਹੋਨ ਹਰ ਚਤੀ ਜਤਾਰ ਸਭੇ ਸੋ ਵਿਚਾਰ ਹਿਜਾਰ ਕੇ ਦੇਖੇ
2: ਸ੍ਰੀ ਭਗਵਾਨ ਭਜੇਵਨ ਭੂਪਤ ਏਕ ਰਕੀਵਨ ਏਕ ਨਾ ਲਿਖੇ
0: ਸੋਤ ਸਪਾਤ ਰੰਤ ਦਬਾਸ ਸਾਚ ਸੁਨਾ ਤਰਜਾਨ ਤਲੇ
1: ਪਾਰੀ ਗੁਮਾਨ ਪਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੇਂਗੇ
0: ਦੋਰ ਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੇ
1: ਸ੍ਰੀ ਪਤ ਸ੍ਰੀ ਭਗਵਾਨ ਕੇ ਬਾਬ ਬਿਨ ਤਿਆਗ ਜਹਾਨ ਦਾਨ ਚਲੇਂਗੇ
0: ਵੀਰ ਅਪਾਰ ਵੱਡੇ ਪਿਆਰ ਅਪਚਾਰੇ ਸਾਰ ਕੇ ਤਾਰ ਪਿਛਈਆ
1: ਤੋਰ ਦੇਸ ਮਲੇ ਨਮਵਾਸਨ ਮਾਤੇ ਗਿਆਨ ਕੇ ਮਾਨ ਮਲੇਯਾ
0: ਗਾੜੇ ਗਰਾਂ ਕੇ ਤੋਰਨ ਹਾਰ ਸੋ ਬਾਤਨ ਹੀ ਚਕਚਾਰ
1: ਲਵੇਯਾ ਸਾਰ ਸ੍ਰੀ ਸਭ ਕੋ ਸ਼ਰਮਾਏ ਕੇ ਜਾ ਕੇ ਕਨੇ ਇੱਕ ਹੋਏ ਇੱਕ ਦਈਆ
0: ਦਾਨ ਦੇ ਫਨੇ ਤਨੇ ਸਾਚਰ ਪੂਤ ਪਵੇਕ ਪਵਾਨ ਜਪੈਂਗੇ
1: ਜੀ ਜਿਤੇ ਜਲ ਮੈਂ ਥਲ ਮੈਂ
2: ਪਲ ਠੀ ਪਲ ਮੈਂ ਸਭ ਥਾਪ ਤਫੈਂਗੇ
0: ਗੁਣ ਪ੍ਰਤਾਪਨ ਬਾੜ ਜੈਤ ਤੁਨ ਪਾਪਨ ਕੇ ਬਹੁ ਪੁੰਜ ਖਪੈਂਗੇ
2: ਸਾਧ ਸਮੂਹ ਪ੍ਰਸੰਨ ਫਿਰੈ ਜੋ ਸਤ ਸਭੈ ਅਵਲੋਕ ਚਪੈਂਗੇ
0: ਮਾਨਵ ਇੰਦਰ ਗਜਿੰਦਰ ਨਿਰਦਾਪ ਜੋਂਤ ਲੋਕ ਕੋ ਰਾਜ ਕਰੇਂਗੇ
2: ਕੋਟ ਸਨਾਨ ਗਜਾਇ ਕਦਾਨ ਅਨੇਕ ਸੰਭਵ ਸਾਜ ਬਰੈਂਗੇ
0: ਬ੍ਰਹਮ ਮਹੇਸਰ ਬਿਸਨ ਸੱਚੀ ਪਤ ਅੰਤ ਫਸੇ ਜੰਫਾਸ ਪਰੇਂਗੇ
2: ਜੇ ਨਰ ਸ੍ਰੀ ਪਾਠੇ ਪ੍ਰਸਾਦ ਪਤੇ ਨਰ ਨਾ ਦੇ ਦਰੰਗੇ
0: ਕਾ ਪਿਓ ਜੋ ਦੋ ਲੁਚੇ ਮੂਤ ਕੈ ਬੈਠ ਰਿਓ ਭਗਤਾਨ ਲਗਾਇਓ
2: ਨਾਥ ਫਿਰਿਓ ਲੈ ਸਾਥ ਸਮੁੰਦਰ ਲੋਕ ਗਿਓ
1: ਪਰ ਲੋਕ ਗਵਾਇਓ
0: ਨਾਥ ਫਿਰਿਓ ਲੈ ਪਾਸ ਕਿਓ ਬਿਖਾਨ ਸੋ ਬੈਠ ਕੇ ਐਸੀ ਹੀ ਐਸੇ ਸੋ ਬੈਸ ਬਤਾ
2: ਸਾਜ ਕਹੋ ਸੁਨ ਲੈ ਹੋ ਸਬੈਜਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ
1: ਕਹੋ ਜੋ ਵਰਾ ਹਕੀ ਦਸਾਂ ਮੈਂ ਕਹੋ

0: ਸਾਹੀ ਦਸਵੀਂ ਕਵਿਓ ਬਾਜ ਬੇਨਤੀ ਚੌਪਈ ਅਮਰੀ ਕਰੋ ਹਾਥ ਦਾ ਰਛਾ
1: ਪੂਰਨ ਹੋਏ ਚਿਤ ਕੀ ਇੱਛਾ
0: ਤਬ ਚਰਨਾਂ ਮਨ ਰਹਿ ਹਮਾਰਾ
1: ਅਪਨਾ ਜਾਨ ਕਰੋ ਪਟਵਾਰਾ
0: ਹਮਰੇ ਦੋਸ ਸਬੈ ਤੁਮ ਕਾਵ ਹੋ
1: ਆਪਾਤੇ ਮੋਏ ਬਚਾਵੋ
0: ਸੁਖੀ ਸਹਿ ਮਰੋ ਪਰਵਾਰਾ
1: ਸੁਖ ਸਬੈ ਕਰਸਾਰਾ
0: ਮੋਰ ਅਛਾ ਨਿਜ ਕਰ ਦਇਆ ਕਰੀਐ
1: ਮੈਂ ਕੋ ਆਸ ਗਰੀਐ

ਸਿਧ ਕਰਮੋ ਸਭ ਹੋਈ।

0: ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
1: ਸਤਿਗੁਰਤਾ ਪਾਇਆ ਸਹਿਜ ਸਿਧੀ ਮਨ ਵਜੀ ਆਵਾ ਧਾਈਆ
0: ਰਾਗ ਰਤਨ ਪਰਵਾਰ ਵਰੀਏ ਸ਼ਬਦ ਗਾਵੜੀਆ।

0: ਚਲਾ ਤੇਰੀ ਨਾਮ ਅਲ ਵਸਾਵੇ
1: ਨਾਮ ਜਗਿਆ ਮਨ ਵਸਿਆ ਵਜੇ ਸ਼ਬਦ ਕਨੇਰੇ
0: ਤੇ ਨਾਮ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸੱਚ
1: ਨਾਮ ਨਾਮ ਮੇਰਾ ਆਧਾਰੋ
0: ਸੱਚ ਨਾਮ ਮੈਂ ਦਾੜ ਮੇਰਾ ਜੰਬ ਖਾ ਸਭ ਗਵਾਈ
1: ਕਰ ਸਾਥ ਸੁਖ ਮਨ ਆਇ ਵਸਿਆ ਜਨ ਇੱਛਾ ਸਭ ਪੁਜਾਈਆ
0: ਸਦਾ ਕੁਰਬਾਨ ਕੀਤਾ ਗੁਰੂ ਬੇਟੋ ਜਿਸ ਦੀਆਂ ਇਹ ਵਡਿਆਈਆਂ
1: ਨਾਨਕ ਸੁਣੋ ਸੰਤੋ ਸ਼ਬਦ ਤ੍ਰੋਪੇ ਆਰੋ ਸੱਚਾ ਨਾਮ ਮੇਰਾ ਆਧਾਰੋ
0: ਵਜੇ ਵਾਜੇ ਪੰਜ ਸ਼ਬਦ ਕਰ ਸੁਭਾਗੇ ਸੁਭਾਗੇ ਸ਼ਬਦ ਵਾਜੇ ਖਿਲਾ ਜਿਸ ਕਰਤਾ
1: ਪੰਜ ਦੂਤ ਤਲ ਵਸਤ ਕੀਤੇ ਕਾਲ ਕੰਟਕ ਮਾਰਿਆ
0: ਤਦ ਕਰਮ ਪਾਇਆ ਤਦ ਜਿਨ ਕਾ ਉਸੇ ਨਾਮ ਹਰ ਕੇ ਲਾਗੇ
1: ਕਹਿ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੇ
0: ਸਾਚੀ ਲਵੇ ਬਿਦੇ ਨਮਾਨੀ।

0: ਇਹ ਆਨੰਦ ਹੈ ਆਨੰਦ ਗੁਰ ਤੇ ਜਾਇਆ
1: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ
0: ਪਾਵੇ ਤਾਂ ਸੋ ਜਾਂਦੇ ਜਿਸਨੂੰ ਹੋਰ ਕਿਆ ਕਰੇ ਵਿਚਾਰਿਆ
1: ਇੱਕ ਭਰਮ ਭੁਲੇ ਫਿਰੇ ਜਿਸ ਇੱਕ ਨਾਮ ਲਾਗ ਸਵਾਰਿਆ
0: ਗੁਰਪ੍ਰਸਾਦੀ ਮਨ ਪਿਆ ਮਿਲ ਜਿਨ੍ਹਾਂ ਗੁਰਪ੍ਰਸਾਦੀ ਮਨ ਪਿਆ ਨਿਲਮਿਲ ਜਿੰਨਾ ਭਾਣਾ ਪਾਵੇ
1: ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ
0: ਆਵੋ ਸੰਤ ਪਿਆਰਿਓ ਕਥ ਕੀ ਕਰੇ ਕਹਾਣੀ।

0: ਚਿਤਰਾਈ ਕਿ ਨੈਣਾ ਪਾਇਆ
1: ਤੂੰ ਸਦਾ ਸੱਚ ਸੰਭਾਲੇ
0: ਇੱਕ ਤਾਂ ਤੁਝੇ ਦੇਖਦਾ ਚੱਲੇ ਨਾ ਹੀ ਤੇਰਾ।

0: ਸ਼ਬਦ ਹੋਏ ਲੋ ਸਤਿਗੁਰੂ ਸੁਣਾਇਆ
1: ਪਵਿੱਤ ਹੋਏ ਸਹਿਜ ਰਾਜਨੀ ਹਰ ਧਿਆਇਆ
0: ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ
1: ਪਵਿੱਤ ਮਾਤਾ ਪਿਤਾ ਕਟਾਮ ਸਹਿਤ ਸਿਉ ਪਵਿੱਤ ਸੰਗਤ ਸੁਭਾਈਆ
0: ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ
1: ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਧਿਆਇਆ
0: ਸਹਿਜ ਉਪਜੇ ਸਹਿਜ

0: ਜੜ ਕਿਸੇ ਵਿਟੋਰੇ ਲੋਕ ਬਿਲ ਲਾਏ
1: ਐਸਾ ਸਤਿਗੁਰ ਜੇ ਮਿਲੈ ਜਿਸ ਨੂੰ ਆਸੇ ਸੌਂਪੀਐ ਵਿਚੈ ਆਪ ਪਿਛੋ ਆਪ ਜਾਏ
0: ਜਿਸ ਤੋਂ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ
1: ਹਰ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ
0: ਹਰ ਰਾਸ ਮੇਰੀ ਮਨ ਮਨ ਜਾ ਹਰ ਰਾਸ ਮੇਰੀ ਮਨ ਮਨ ਜਾ ਸਤਿਗੁਰ ਤੇ ਰਾਸ ਜਾਣੇ

0: ਜਸਨਾ ਤੂੰ ਅੰਦਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ
1: ਪਿਆਸ ਨਾ ਜਾਏ ਹੋਰ ਕਿਤੇ ਵਿੱਚ ਹਰਸ ਪੱਲੇ ਨਾ ਪਾਏ
0: ਹਰਸ ਪਾਏ ਪੱਲੇ ਪੀਏ ਹਰਸ ਬੋੜ ਨਾ ਤਸਨਾ ਲਾਗੇ ਆਏ
1: ਇਹ ਹਰਸ ਕਹੀ ਪਾਈਏ ਸਤਿਗੁਰ ਮਿਲੇ ਜਿਸ ਆਏ
0: ਕਹੇ ਨਾਨਕ ਘੋਰ ਅੰਦਰਸ ਵਿਸੇ ਜਾ ਹਰ ਵਸੇ ਬਣੇ ਆਏ
1: ਇਹ ਸਰੀਰ ਆ ਮੇਰਾ ਤਮੈ ਜੋਤ ਕੀਤਾ ਤੂੰ ਜਗ ਮੈਂ ਆਇਆ
0: ਜੋਤ ਕੀ ਤੁਦ ਵਿੱਚ ਜਾ ਤੂੰ ਜਗ ਮੈਂ

ਦੇਖੋ

0: ਪਵਿੱਤਰ ਹੋ ਸੱਚਾ ਸੁਣਿਆ ਨੋ ਪਠਾਏ
1: ਗੁਫਾ ਅੰਦਰ ਰੱਖ ਕੇ ਵਜਬ
0: ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ
1: ਗੁਰਦੁਆਰੇ ਲਾਏ ਪਾਵਨੀ ਸੁਣਾ ਦਸਵਾ ਦੁਖਾ ਦਿਖਾਇਆ
0: ਰੋਗ ਸੰਤਾ ਪਿਤਰੇ ਸੁਣੀ ਸੁਚੀ ਬਾਣੀ
1: ਸੰਤ ਸਾਜਨ ਪੈ ਸਸੇ
0: ਪੂਰੇ ਗਿਰਤੇ ਜਾਣੀ ਸੰਤੇ ਪਨੀਤ
1: ਕਹਤੇ ਪਵਿੱਤ

ਕੁਰਬਾਨੀ ਵਾਹਿਗੁਰੂ ਇੱਕ ਓਵੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹਿ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲੈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਏ ਸਹਾਇ ਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਾਨਿਤ ਆਵੈ ਥਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਦੀ ਜਾਗਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਜ ਦਾ ਧਿਆਨ ਧਰ ਕੇ ਬੋਲੋ ਜੀ ਪੰਜ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਕਟਿਆਂ ਹਟਿਆਂ ਜਪਿਆਂ ਤਪਿਆਂ ਜਿਨ੍ਹਾਂ ਤੇਰਾ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਏ ਤੇਗ ਵਾਈ ਦੇਖ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬਣ ਬਣ ਕਟਵਾਏ ਖੋਪੜੀਆਂ ਲਹਾਈਆਂ ਚਰਖੜੀਆਂ ਦੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵੰਗ ਨਿਭਾਏ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜੀ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਹਾਂ ਰਚੈ ਰਿਆਇਤ ਦੇਖ ਦੇਖ ਫਤਿਹ ਬਿਰਦ ਕੀ ਪੈਚ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਪਾਲੇ ਬੋਲਣਾ ਜੀ ਹੇ ਵਾਹਿਗੁਰੂ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸੇ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਤਿਗੁਰੂ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਤੇ ਸਦਾ ਸਹਾਇਤਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਕੋਈ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀ ਦਾਤ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਔਰ ਤੇ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਜੀ ਆਪ ਜੀ ਦੇ ਹਜ਼ੂਰ ਆਪ ਜੀ ਦੇ ਬੱਚੇ ਨੇ ਪੰਜ ਬਾਣੀਆਂ ਦੇ ਨਿਤਨੇਮ ਕੀਤੇ ਹਨ ਬਾਣੀ ਪੜ੍ਹਦੇ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਨੇ ਆਪ ਅਣਜਾਣ ਬੱਚੇ ਸਮਝ ਕੇ ਮਾਫ਼ ਕਰ ਦੇਣਾ ਜੀ ਅੱਗੇ ਤੋਂ ਸਮਰਥ ਬਖਸ਼ਣੀ ਜੀ ਪਿਛਲੇ ਉਗਮ ਬਖਸ਼ ਲਈ ਪ੍ਰਭ ਅੱਗੇ ਮਾਰਗ ਪਾਵੇ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਖ ਸਜਾ ਕੇ ਹਾਜ਼ਰ ਹੈ ਕਰੀ ਪੱਕ ਸਾਹ ਸੋਚ ਪਵਿੱਤਰਾ ਹੁਨਰਾਵਾ ਭੋਗ ਹੈ ਰਾਏ ਆਪ ਜੀ ਦਾ ਭੋਗ ਲੱਗਿਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਜੋ ਛਕੇ ਸੋ ਆਪ ਜੀ ਦਾ ਪਵਿੱਤਰ ਨਾਮ ਜਪੇ ਹੁਣ ਆਪਣਾ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਸਰਬ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਰੇ ਜਿਨ੍ਹਾਂ ਮੇਰੇ ਆਪ ਜੀ ਦਾ ਨਾਮ ਜਿਤ ਆਵੇ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਅੱਗੇ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ

Tamam, böyle

ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਾਧਨਾ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੁਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ ਵਾਹ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਲਸ ਜਗਾਦ ਹੈਪੀ ਸਰ ਨਾਨਕ ਹੋਸੀ ਸਰ ਆਦਿ ਗੁਰ ਏਨ ਜਗਾਦ ਗੁਰ ਏਨ ਸਤਿਗੁਰ ਏਨ ਸ੍ਰੀ ਗੁਰਦੇਵ ਏਨ ਸੁਰਗ ਮਹੱਲਾ ਪੰਜ ਤੇਰਾ ਕੀਤਾ ਜਾਤੋ ਨਾ ਮੈਨੂੰ ਯੋਗ ਕਿਤੋ ਮੈਂ ਨਿਰਗੁਣ ਆਰੇ ਕੋ ਗੁਣ ਆਪੇ ਤਰਸ ਪਿਓ ਤਰਸ ਪਿਆ ਮੈਂ ਰਹਿਮਤ ਹੋ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੋ ਤਨ ਮਨ ਥੀਵੇ ਹਰਿਆ ਮਾਝ ਮਹੱਲਾ ਪੰਜਾ ਚੁੱਪ ਦੇ ਘਰ ਪਹਿਲਾ ਮੇਰਾ ਮਨ ਲੋਚੇ ਗੁਰ ਦਰਸ਼ਨ ਤਾਂ ਬਿਲਪ ਕਰੇ ਚਾ ਤ੍ਰਿਕੀ ਤ੍ਰਿਖਾ ਨ ਉਤਰੇ ਸ਼ਾਂਤ ਨਾਮ ਬਿਨ ਦਰਸ਼ਨ ਸੰਤ ਪਿਆਰੇ ਜੀ ਹੋ ਘੋਲੀ ਜੋ ਘੋਲ ਕਮਾ ਗੁਰ ਦਰਸ਼ਨ ਸੰਤ ਪਿਆਰੇ ਜੀਉ ਰਹਾ ਤੇਰਾ ਮੁੱਖ ਸੁਹਾਵਾ ਜੀਉ ਸਹਿਜ ਧੁਨ ਬਾਣੀ ਚਿਰ ਹੋਆ ਦੇਖੇ ਸਾਰੰਗ ਪਾਣੀ ਧਨ ਸੁਭ ਦੇਹ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮਰਾਰੇ ਜੀ ਹੋ ਘੋਲੀ ਹੋ ਘੋਲ ਕਮਾਏ ਗੁਰ ਸੱਜਣ ਮੀਤ ਮਰਾਰੇ ਜੀਉ ਰਹਾ ਇਹ ਘੜੀ ਨਾ ਮਿਲ ਤੇਰਾ ਗੱਲ ਜੁਗ ਹੋਤਾ ਹੁਣ ਕਦ ਮਿਲੀਏ ਪ੍ਰੇਰਿਤ ਭਗਵੰਤ ਮੈਂ ਰਹਿਣ ਨਾ ਬਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰ ਦਰਬਾਰੇ ਜੀ ਉਹ ਘੋਲੀ ਜਿਓ ਘੋਲ ਕਮਾਈ ਤੇ ਸੱਚੇ ਗੁਰ ਦਰਬਾਰੇ ਜਿਉ ਰਹਾ ਭਾਗ ਹੋਆ ਗੁਰ ਸੰਤ ਮਿਲਾ ਪ੍ਰਭ ਅਵਨਾਸ਼ੀ ਘਰ ਮੈਂ ਪਾਏ ਸੇਵ ਕਰੀ ਪਰ ਜਸਨ ਵਿਛੜੋ ਜਾਂ ਨਾਨਕ ਦਾਸ ਤੁਮਾਰੇ ਉਹ ਘੋਲੀ ਜਿਓ ਘੋਲ ਕਮਾਈ ਜਾਂ ਨਾਨਕ ਦਾਸ ਤੁਮਾਰੇ ਉਹ ਘੋਲੀ ਜਿਓ ਘੋਲ ਕਮਾਈ ਜਾਂ ਨਾਨਕ ਦਾਸ ਤੁਮਾਰੇ ਧੰਨ ਧੰਨ ਮੇਰੇ ਪਿਆਰੇ ਗੁਰੂ ਨਾਨਕ ਦੇਵ ਤੂੰ ਹੀ ਨਿਰੰਕਾਰ ਤੂੰ ਸਦਾ ਸਲਾਮਤ ਨਿਰੰਕਾਰ ਤੂੰ ਠਾਕੁਰ ਉੱਚ ਭਗਵਾਨ ਨਾਨਕੀ ਪ੍ਰਭੇ ਆਪਣੀ ਭਗਤੀ ਲਾਏ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਬਾਬਾ ਨਾਨਕ ਸਾਹਿਬ ਜੀ ਮਹਾਰਾਜ ਕੋਟ ਕੋਟ ਪੰਨਾ ਭੁਲਚੁਕ ਮਾਫ ਤੇ ਚੰਨ ਬਹੁਤ ਬਹੁਤ ਧੰਨਵਾਦ ਨਾਨਕ ਨਾਮ ਚੜ੍ਹਦੀ ਕਰਨੀ ਤੇਰੇ ਭਾਣੇ ਸਵਾਦਾ ਉੱਠ ਗਈ ਸਵਾ ਮਲੇਸ਼ੀ ਘਰ ਕੂੜਾ ਪਸਾ ਡਾਂਕਾ ਬਾਜੇ ਫਤਿਹ ਨਿਰੰਕਾਰ ਨਾਨਕ ਗੁਰੂ ਜਗਮਾ ਜੋਗ ਰਾਜੀ ਅਬਚਲ ਨਗਮਾ ਸ੍ਰੀ ਸੱਚਖੰਡ ਕੇ ਦਰਮਾ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ
1: ਸਤਨਾਮ ਸ੍ਰੀ ਵਾਹਿਗੁਰੂ ਜੀ ਮੈਂ ਆਇਆ ਦੂਰੋਂ ਚੱਲ ਕੇ

ਮੜਿਆ ਦੇ ਸਿਸ ਉਤਾਰ ਨੈਣ ਮੁਹੰਜ ਤਰਸ ਦੇ ਕਦ ਪਸੀ ਦੀਦਾਰ ਸੱਜਣ ਸੱਚਾ ਪਾਤਸ਼ਾਹ ਸਿਰਸਾ ਦੇ ਸਾਹੂ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੀ ਸਾਹੂ ਸਤਨਾਮ ਸ੍ਰੀ ਵਾਹਿਗੁਰੂ ਜੀਓ ਤਨਾਸਰੀ ਮਹੱਲਾ ਪੰਜਵਾਂ ਚਤੁਰਦ ਸਾਕੀ ਨੋ ਵਾਲੇ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਠਾਕਿਆ